ਚਾਲੀ ਖਾਸ ਦੀ ਮਿਨਟਾਂ ਵਾਸਤੇ ਕਲਾਈ ਹੈ ਕੂੜਾ ਦਾਲ ਛੱਡੀਏ ਹੋਏ ਇੱਕ ਮਨਾਲ ਖਤਿਆਈ ਹੈ ਪਲ ਤੇ ਵਿਹੋ ਪਾਈਏ ਜੇ ਵੇਹੀ ਪਾਰ ਕਮਾਈਏ ਜੇ ਹੋਵੇ ਕੁਰਬ ਲਿਖਿਆ ਤਾਂ ਸੂਰਤ ਨਾ ਦੇ ਪਾਈ।

ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਵਾਹ ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੇ ਤਾਹੇ ਸਤਿਯੁਗ ਰਥ ਸੰਤੋਖ ਕਾ ਧਰਮ ਗ੍ਰਥ ਵਾਹ ਤ੍ਰਿਤੇ ਰਥ ਜਤੇ ਗਾ ਜੋਰ ਗਿਰਥ ਵਾਹ ਦੁਆਪਰ ਰਥ ਤਪੇ ਕਾ ਸਤ ਗ੍ਰਥ ਵਾਹ ਕਲ ਯੁਗ ਰਥ ਗਨ ਕਾ ਕੂੜ ਗ੍ਰਥ ਵਾਹ।

ਸਲੋਕ ਮਹਲਾ ਪਹਿਲਾ ਸਿਮਰ ਰੁਕਸ ਰਾਏ ਰਾਤ ਦੀ ਰਗਤ ਮੁੱਚ ਓ ਜਿਹਾ ਵਿਆਸ ਕਰ ਜਾਹਿ ਨਿਰਾਸ ਕੀਤੇ ਫਲ ਫਿੱਕੇ ਫੁੱਲ ਬਕ ਬਕ।

ਕਰਤਾ ਰਾਜੂ ਤੁਲੇ ਨਿਵੇ ਸੋ ਗੌਰਾ ਹੋਇਆ ਪ੍ਰਾਤੀ ਗੁਣਾ ਨਿਵੇ ਜੋ ਹੰਤਾ ਮਰਗਾ ਹੈ ਸਿਸ ਨਿਵਾਯ ਕਿਆ ਕੀਏ ਜਰੀ ਦੇਖ ਜਾਏ।

ਕਰਮ ਹੋਈ ਪਿਤਰੀ ਦੇ ਅੱਗੇ ਵਸ ਸਜਾਣੀਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਵੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।

ਸਤਿ ਸੁਤਕ ਹੋਏ ਜੇਕਰ ਸੁਤਕ ਮੰਨਿਆ ਸਤਿ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅਨਕ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਵੇ ਨੂੰ।

ਸਿੰਘ ਤੇ ਧਾਰੀ ਹੈ, ਇੱਕ ਕਿਤੇ ਆਪਣਾ ਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋਚਣ ਸੀ ਸਭ ਤੋਂ ਯਾਦਗਾਰੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ

बल हुआ बंधन सुटे,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ

जिस पवन शब्द का पाठ आप संगत ने बड़े प्यार सत्कार दे नाल मनयोग भाई साहब होर पासों सरवण किया है, ये पावन बचन वडहंस राग दे अंदर तीसरे पातशाह गुरु अमरदास साहिब जी के मुखारबिंद तो उचारण किते हुए गुरु ग्रंथ साहिब जी के पावन अंक 6570 और 571 के उपर ये पावन बचन सुभायमान है। चार पदियां का बचन है जी। पहले दो पदियां का पाठ आप संगत ने सरवण किया है। गुरु साहिब जी ने अज सच दे सौदे का व्यापार और सच्चे सौदे की गल की। सच्चा सौदा की है और सच्चा व्यापार की है, तो सच्चे सौदे नूं कीता किवें जांदा है, सच्चा व्यापार किवें कीता जांदा है, झूठे व्यापार तो खेड़ा किवें छुटदा है, ये सारा कुछ अज गुरु साहब इस शब्द विच जिक्र कर रहे हैं। धन गुरु नानक साहब का एक बचन आप जी दी रचनावां ते रहिंदा है, साहिब ने उहदे विच दो पदे बख्शे, एक दुकानदारी वास्ते ते एक सौदागरी वास्ते। शब्द चार पदियां दा है। धन कमाउण दे चार तरीके दसे, उन्हां विचों दो तरीके ने जिन्हां दे विच गुरु साहब ने एक हट्टी का जिक्र किया ते एक सौदागरी का जिक्र किया। सौदागर सौदा करन वाला, व्यापार करन वाला, हट्टी का जिक्र करदिआं दुकान ते एक दुकानदार बैठा है। दुकानदार भी व्यापार कर रहा है, सौदागर भी व्यापार कर रहा। सौदागर दे व्यापार करन दा तरीका वखरा है, दुकानदार दे व्यापार करन दा तरीका वखरा। गुरु पातशाह जी का बचन बड़ा प्यारा। मालक कहिंदे हाण हट कर आरजा, सच नाम कर वत, सुरत सोच कर भांड साल, तिस विच तिस नो रख, वण जा रहा स्यो वणज कर, लै लाहा मन हस। फिर अगला पदा, सुन शास्त सौदागरी, सत घोड़े लै चल, खर्च बन चंगे आईया, मत मन जाने कल, निरंकार कै देश जाहे, तां सुख लहें महला। ये दो तरीके ने सौदागरी दे व्यापार दे। हाण हट कर आरजा, सच नाम कर वत, उस हट्टी दे विच सच दियां वस्तुआं रख, सच रूपी वत रख। सुरत और सोच, ये दोवें भांडे बना ला, भांडशाल। तिस विच तिस नो रख, उदी याद टका फिर इहदे विच। फिर करना की है, वण जा रहा स्यो वणज कर। फिर व्यापारी आउणगे, उहनां नाल व्यापार करी, ते इहदे नाल की होएगा, लै लाहा मन हस, तैनूं लाहा मिलेगा, मन दी प्रसन्नता मिलेगी।
ਫਿਰ ਕਹਿੰਦੇ ਸ਼ਾਸਤ ਸੁਣ, ਇਹ ਸੌਦਾਗਰੀ ਹੈ ਤੇਰੀ। ਸੱਤ ਦੇ ਘੋੜੇ ਬਣਾ, ਉੱਚੇ ਆਚਰਣ ਇਖਲਾਓ ਸੱਚ ਰੂਪ। ਖਰਚ ਬੰਨ ਚੰਗਿਆਈਆਂ, ਚੰਗਿਆਈਆਂ ਰੂਪੀ ਖਰਚਾ ਨਾਲ ਬੰਨ ਲਾ। ਮਤ ਮੰਨ ਜਾਣਾ ਕੱਲ, ਕੱਲ ਦੀ ਗੱਲ ਛੱਡ ਦੇ, ਕੱਲ ਤੇ ਨਹੀਂ। ਨਿਰੰਕਾਰ ਕੈ ਦੇਸ਼ ਜਾਹੇ, ਜਦੋਂ ਰੱਬ ਦੇ ਘਰ ਵਿੱਚ ਜਾਏਗਾ ਤਾਂ ਸੁੱਖ ਲਹੇ, ਤੈਨੂੰ ਸੁੱਖ ਮਿਲੇਗਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਸੱਚਾ ਸੌਦਾ ਹਰ ਨਾਮ ਹੈ। ਸੱਚਾ ਸੌਦਾ ਕੀ ਹੈ? ਸੌਦਾ ਹੋਏਗਾ ਤੇ ਸੌਦਾਗਰੀ ਕਰਾਂਗੇ ਨਾ ਜੀ। ਜੇ ਮੇਰੇ ਕੋਲ ਸੌਦਾ ਹੀ ਨਾ ਹੋਵੇ, ਮੈਨੂੰ ਸੌਦਾਗਰ ਕਵੇ ਕੌਣ? ਵਪਾਰੀ ਤੇ ਮੈਂ ਤਾਂ ਹਾਂ ਜੇ ਮੇਰੇ ਕੋਲ ਵਪਾਰ ਕਰਨ ਲਈ ਕੁਝ ਹੈ, ਜੇ ਨਹੀਂ ਮੈਂ ਵਪਾਰੀ ਕਿਵੇਂ? ਜਾਂ ਤੇ ਵਪਾਰ ਕਰਨ ਵਾਸਤੇ ਮੇਰੇ ਕੋਲ ਵਸਤੂਆਂ ਹੋਣ, ਜੇ ਵਸਤੂਆਂ ਨਹੀਂ ਫਿਰ ਧਨ ਹੋਣਾ ਚਾਹੀਦਾ, ਵੀ ਮੈਂ ਧਨ ਨਾਲ ਵਸਤੂਆਂ ਖਰੀਦਣ ਆਇਆ, ਵਪਾਰ ਕਰਨ ਆਇਆ। ਹੁਣ ਨਾ ਵਪਾਰ ਵਾਸਤੇ ਵਸਤੂ ਹੈ, ਨਾ ਵਪਾਰ ਵਾਸਤੇ ਧਨ ਹੈ, ਵਪਾਰੀ ਕਿਵੇਂ ਹੋਇਆ? ਸੌਦਾਗਰ ਤਾਂ ਹਾਂ ਜੇ ਕੋਲੇ ਕੋਲੇ ਸੌਦਾ ਹੋਵੇ, ਤੇ ਜੇ ਕੋਲੇ ਸੌਦਾ ਹੀ ਨਾ ਹੋਵੇ ਮੈਂ ਸੌਦਾਗਰ ਕਾਹਦਾ ਜੀ? ਦੁਕਾਨ ਦੇ ਵਿੱਚ ਸੌਦਾ ਪਿਆ ਹੋਵੇ ਤਾਂ ਹੀ ਦੁਕਾਨ ਹੈ ਨਾ, ਖਾਲੀ ਪਈ ਨੂੰ ਕੌਣ ਆਖੇ? ਦੁਕਾਨ ਤੇ ਵਪਾਰੀ, ਵਪਾਰ ਕਰਨ ਵਾਲਾ ਕਹਿ ਲਓ, ਗ੍ਰਾਹਕ ਵਸਤੂ ਖਰੀਦਣ ਵਾਲਾ, ਉਹ ਤਾਂ ਹੀ ਆਏਗਾ ਜੇ ਦੁਕਾਨ ਵਿੱਚ ਸੌਦਾ ਦਿਸੇਗਾ। ਤੇ ਜੇ ਸੌਦਾ ਨਜ਼ਰ ਹੀ ਨਾ ਆਵੇ, ਦੁਕਾਨ ਖਾਲੀ ਪਈ ਹੋਵੇ, ਉੱਥੇ ਵੇਖਿਆ ਕਦੇ ਭੀੜ ਲੱਗੀ ਹੋਈ? ਨਹੀਂ। ਹੁਣ ਗੁਰੂ ਸਾਹਿਬ ਜੀ ਨੇ ਪਹਿਲਾਂ ਕਿਹਾ, ਕਹਿੰਦੇ ਸੱਚਾ ਸੌਦਾ ਹਰ ਨਾਮ ਹੈ। ਰੱਬ ਦਾ ਨਾਮ ਇੱਕ ਸੱਚਾ ਸੌਦਾ ਹੈ। ਫਿਰ ਇਕੱਲਾ ਸੱਚਾ ਸੌਦਾ ਹੀ ਨਹੀਂ ਹੈ, ਇਹਦੇ ਨਾਲ ਗੁਰੂ ਸਾਹਿਬ ਕਹਿੰਦੇ ਸੱਚਾ ਵਪਾਰਾ ਰਾਮ, ਇਹ ਵਪਾਰ ਵੀ ਸੱਚਾ ਹੈ, ਸੌਦਾ ਵੀ ਸੱਚਾ ਹੈ। ਤੇ ਸੁਭਾਵਿਕ ਜਿਹੀ ਗੱਲ ਹੈ ਵੀ ਜੇ ਸੌਦਾ ਸੱਚਾ ਹੈ ਤੇ ਵਪਾਰ ਵੀ ਸੱਚਾ ਹੀ ਹੋਏਗਾ। ਹੁਣ ਇਹਨੂੰ ਸੰਸਾਰਿਕ ਤੌਰ 'ਤੇ ਸਮਝ ਲਈਏ, ਜਦੋਂ ਪਤਾ ਹੋਵੇ ਕਿ ਸਾਡੇ ਕੋਲ ਜਿਹੜੀ ਵਸਤੂ ਹੈ ਉਹ ਸੱਚੀ ਹੈ, ਅਸਲੀ ਹੈ, ਦੁਕਾਨਦਾਰ ਨੂੰ ਕੋਈ ਡਰ ਹੁੰਦਾ ਹੈ? ਉਹ ਬੇਫਿਕਰ ਹੋ ਕੇ ਵਸਤੂ ਵੇਚਦਾ ਹੈ, ਉਹਨੂੰ ਪਤਾ ਵੀ ਸੱਚੀ ਹੈ, ਅਸਲੀ ਹੈ। ਅਤੇ ਜੇ ਹੋਵੇ ਨਕਲੀ ਵੇਚਦਾ ਤੇ ਉਹ ਨਕਲੀ ਵੀ ਹੈ, ਪਰ ਨਾਲ ਦੱਸ ਕੇ ਵੇਚਦਾ ਭਾਈ ਸਾਡਾ ਇਹਦੇ ਉੱਤੇ ਕੋਈ ਭਰੋਸਾ ਨਹੀਂ, ਤੇ ਨਾ ਹੀ ਅਸੀਂ ਤੁਹਾਨੂੰ ਇਹਦੀ ਗਰੰਟੀ ਕੋਈ ਦਿੰਦੇ ਹਾਂ, ਤੁਹਾਡੇ ਸਾਡੇ ਵੱਲੋਂ ਜਾਂਦਿਆਂ ਖਰਾਬ ਹੋ ਜੇ ਭਾਈ ਕੋਈ ਵਸਤੂ ਹੋਵੇ। ਸੌਦਾ ਸੱਚਾ ਹੋਏਗਾ, ਵਪਾਰ ਤਾਂ ਹੀ ਸੱਚਾ ਹੈ। ਸੌਦਾ ਝੂਠਾ ਹੋਏਗਾ ਤੇ ਵਪਾਰ ਕਦੇ ਸੱਚਾ ਨਹੀਂ ਹੋ ਸਕਦਾ। ਵਪਾਰੀ ਵੀ ਸੱਚਾ ਤਾਂ ਹੀ ਹੈ ਜੇ ਸੌਦਾ ਸੱਚਾ ਹੈ। ਜੇ ਸੌਦਾ ਸੱਚਾ ਨਹੀਂ, ਵਪਾਰੀ ਸੱਚਾ ਕਿਵੇਂ ਹੋਏਗਾ ਜੀ? ਉਹਨੂੰ ਤਾਂ ਝੂਠ ਬੋਲ ਬੋਲ ਸੌਦਾ ਵੇਚਣਾ ਪੈਣਾ। ਜੇ ਸੌਦਾ ਸੱਚਾ ਹੋਏਗਾ, ਵਪਾਰੀ ਤਾਂ ਹੀ ਸੱਚ ਬੋਲ ਕੇ ਸੌਦਾ ਵੇਚੇਗਾ ਨਾ। ਤੇ ਜੇ ਸੌਦਾ ਹੋਵੇ ਹੀ ਝੂਠਾ, ਵਪਾਰੀ ਸੱਚ ਕਿਵੇਂ ਬੋਲ ਦੇਗਾ? ਹਾਂ, ਇਹ ਕਹਿ ਸਕਦੇ ਹਾਂ ਵੀ ਵਪਾਰੀ ਸੱਚ ਬੋਲ ਕੇ ਆਖੇ ਭਾਈ ਸੌਦਾ ਝੂਠਾ ਹੈ, ਖਰੀਦਣਾ ਖਰੀਦੋ, ਨਹੀਂ ਖਰੀਦਣਾ ਤੇ ਤੁਹਾਡੀ ਮਰਜ਼ੀ ਹੈ।
ਇਹ ਤਾਂ ਸੱਚ ਬੋਲ ਸਕਦਾ, ਪਰ ਜੇ ਆਖੇ ਵੀ ਮੈਂ ਵਸਤੂ ਵੀ ਵੇਚਾਂ ਅਤੇ ਸੱਚ ਇਹ ਵੀ ਨਾ ਦੱਸਾਂ ਵੀ ਇਹ ਝੂਠਾ ਸੌਦਾ ਹੈ, ਫਿਰ ਉਹ ਕਿਵੇਂ ਪ੍ਰਵਾਨ ਹੋਵੇ? ਹੁਣ ਗੁਰੂ ਸਾਹਿਬ ਨੇ ਪਹਿਲੀ ਪੰਗਤੀ ਵਿੱਚ ਦੋ ਗੱਲਾਂ ਦਾ ਜ਼ਿਕਰ ਕੀਤਾ, ਇੱਕ ਸੱਚੇ ਵਪਾਰ ਦਾ ਅਤੇ ਦੂਜਾ ਸੱਚੇ ਸੌਦੇ ਦਾ, ਅਤੇ ਦੋਵਾਂ ਲਈ ਸ਼ਬਦ ਇੱਕੋ ਹੀ ਵਰਤਿਆ, ਹਰ ਨਾਮ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰਾ ਰਾਮ। ਅਤੇ ਭਾਈ ਇਹੀ ਵਪਾਰ ਸੱਚਾ, ਇਹੀ ਸੌਦਾ ਸੱਚਾ ਹੈ। ਫਿਰ ਇਹ ਮਿਲਦਾ ਕਿੱਥੋਂ ਹੈ? ਕਹਿੰਦੇ ਗੁਰਮਤੀ ਹਰ ਨਾਮ ਵਣਜੀ ਹੈ, ਗੁਰੂ ਦੀ ਮਤ ਦੇ ਨਾਲ ਹਰੀ ਨਾਮ ਦਾ ਚੰਗਾ ਵਪਾਰ ਵਣਜੀ ਹੈ, ਵਣਜੀਦਾ ਇਕੱਠਿਆਂ ਕਰੀਦਾ। ਅਤ ਮੋਲ ਅਫਾਰਾ ਰਾਮ, ਫਿਰ ਕਹਿੰਦੇ ਇਹਦਾ ਮੁੱਲ ਬੜਾ ਹੈ, ਮੁੱਲ ਬਹੁਤ ਹੈ। ਅਫਾਰਾ ਮਤਲਬ ਫੁੱਲਿਆ ਹੋਇਆ, ਬੜਾ ਵਧੀਕ ਕਹਿ ਲਓ, ਵਿਸ਼ਾਲ, ਇਹਦਾ ਮੁੱਲ ਬਹੁਤ ਵਿਸ਼ਾਲ ਹੈ। ਹੁਣ ਇਹਦਾ ਮੁੱਲ ਦੁਨਿਆਵੀ ਧਨ ਨਹੀਂ ਹੈ, ਇਹਦਾ ਮੁੱਲ ਹਮੇਸ਼ਾ ਹੀ ਤਿਆਗ ਹੈ। ਰੱਬ ਜੀ ਦੇ ਨਾਮ ਦਾ ਸੌਦਾ, ਸੱਚਾ ਸੌਦਾ ਜਾਂ ਸੱਚੇ ਨਾਮ ਦਾ ਵਪਾਰ, ਇਹਦਾ ਮੁੱਲ ਤਿਆਗ ਹੈ, ਇਹਦਾ ਮੁੱਲ ਧਨ ਨਹੀਂ ਹੈ, ਇਹਦਾ ਮੁੱਲ ਪਕੜ ਨਹੀਂ ਹੈ, ਇਹਦਾ ਮੁੱਲ ਤਿਆਗ ਹੈ। ਜਿੱਥੇ ਮਰਜ਼ੀ ਵਪਾਰ ਕਰ ਲਓ, ਤਿਆਗ ਨਾਲ ਹੀ ਕਰਨਾ ਪਏਗਾ, ਪਕੜ ਨਾਲ ਨਹੀਂ। ਮੈਨੂੰ ਛੱਡਣਾ ਪਏਗਾ ਮੇਰੀ ਸਰੀਰ ਉੱਪਰਲੀ ਪਕੜ ਨੂੰ, ਮੈਨੂੰ ਛੱਡਣਾ ਪਏਗਾ ਸੰਸਾਰਕ ਪਦਾਰਥਾਂ ਉੱਪਰਲੀ ਪਕੜ, ਮੈਨੂੰ ਤਿਆਗ ਕਰਨਾ ਪਏਗਾ ਮਨ ਦੇ ਵਿੱਚੋਂ ਲੋਭ ਦਾ, ਤਿਆਗ ਕਰਨਾ ਪਏਗਾ ਪੰਜੇ ਵਿਕਾਰਾਂ ਦਾ, ਮੋਹ ਦਾ ਤਿਆਗ ਕਰਨਾ ਪਏਗਾ। ਵਪਾਰ ਤੇ ਤਾਂ ਹੀ ਕਰਾਂਗਾ। ਤੇ ਜੇ ਆਖਾਂ ਵੀ ਹੁਣ ਮੈਂ ਗ੍ਰਿਫਤ ਵੀ ਮਜ਼ਬੂਤ ਰੱਖਾਂ, ਗ੍ਰਿਫਤ ਵੀ ਮਜ਼ਬੂਤ ਰੱਖਾਂ ਤੇ ਵਪਾਰ ਵੀ ਸੱਚ ਦਾ ਕਰਾਂ, ਸਾਹਿਬ ਕਹਿੰਦੇ ਵੀ ਫਿਰ ਭਾਈ ਇੱਕ ਗੱਲ ਪੱਲੇ ਨਾਲ ਬੰਨ ਲਾ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹ ਜਿੰਨਾ ਵੀ ਦੁਨੀਆ ਦਾ ਮੇਲਾ ਲੱਗਾ ਹੋਇਆ, ਕਹਿੰਦੇ ਇੱਥੇ ਕੋਈ ਵਸਤੂ ਐਸੀ ਨਹੀਂ ਹੈ ਜਿਹੜੀ ਹੱਥਾਂ ਦੇ ਨਾਲ ਪਕੜ ਕੇ ਰੱਖੀ ਜਾ ਸਕਦੀ ਹੋਵੇ। ਇੱਥੇ ਕੀ ਹੈ, ਬਾਹਰੂ ਕੀ ਭੀਤ ਜਿਉਂ ਵਸਦਾ ਕੋ ਕੰਨ, ਇਹ ਤੇ ਭਾਈ ਏਦਾਂ ਹੈ ਜਿਵੇਂ ਬਾਰੂ ਦੀ ਭੀਤ ਹੈ, ਬਸ ਰੇਤ ਦੀ ਕੰਧ ਹੈ ਜਿੰਨਾ ਵੀ ਸੰਸਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿਉਂ ਬਾਲੂ ਕੀ ਭੀਤ ਕਿਹਾ, ਰੇਤਾ ਦੀ ਕੰਧ, ਰੇਤਾ ਦੀ ਦੀਵਾਰ ਖੜੀ ਕਰੀਏ ਕਿੰਨਾ ਚਿਰ ਰਹੇਗੀ, ਰੇਤਾ ਦੀ ਕੰਧ ਬਣਾ ਲਈ ਕਿੰਨਾ ਚਿਰ ਰਹੇਗੀ, ਜਿੰਨਾ ਚਿਰ ਹੋ ਸਕਦਾ ਵੀ ਰੇਤ ਗਿੱਲੀ ਹੋਵੇ ਉਹਨਾਂ ਕੁ ਚਿਰ, ਜਦੋਂ ਰੇਤ ਸੁੱਕ ਗਈ ਉਹਨੇ ਕਿਰ ਜਾਣਾ। ਹੱਥਾਂ ਵਿੱਚ ਰੇਤਾ ਫੜ ਲਈਏ ਕਿੰਨਾ ਕੁ ਚਿਰ ਗ੍ਰਿਫਤ ਰੱਖੀ ਜਾ ਸਕਦੀ ਹੈ, ਜਿੰਨੀ ਮਰਜ਼ੀ ਘੁੱਟ ਕੇ ਆਪਣੇ ਹੱਥ ਨੂੰ ਬੰਦ ਕਰ ਲਓ, ਉਹਦੇ 'ਚੋਂ ਇੱਕ ਇੱਕ ਕਿਣਕਾ ਦੋ ਦੋ ਕਿਣਕਾ ਕਰਕੇ ਕਿਰੀ ਜਾਂਦੀ ਹੈ, ਕੋਈ ਪਕੜ ਨਹੀਂ, ਕੋਈ ਪਕੜ ਨਹੀਂ ਹੈ। ਜਿੰਨਾ ਸੰਸਾਰ ਹੈ ਤੇ ਜਿੰਨੇ ਸੰਸਾਰਕ ਪਦਾਰਥ ਨੇ, ਗੁਰੂ ਸਾਹਿਬ ਨੇ ਇਹੀ ਕਿਹਾ, ਭਾਈ ਇਹ ਬਾਲੂ ਕੀ ਭੀਤ ਨੇ, ਰੇਤਾ ਦੀ ਕੰਧ ਹੈ, ਕਿੰਨਾ ਕੁ ਚਿਰ ਪਕੜ ਰੱਖੇਗਾ, ਭਲਾ ਇਸੇ 'ਚ ਹੀ ਹੈ, ਤਿਆਗ ਕਰ ਦੇ। ਤਿਆਗ ਦੇਣਾ ਮਤਲਬ ਮਨ ਉਪਰਾਮ ਕਰ ਲੈਣਾ, ਮਨ ਨੂੰ ਉੱਪਰ ਚੁੱਕ ਲੈਣਾ, ਇਹਨਾਂ ਵਸਤੂਆਂ ਦੇ ਮੋਹ ਵਿੱਚੋਂ ਮਨ ਨੂੰ ਬਾਹਰ ਕੱਢ ਲੈਣਾ, ਮਨ ਦੀ ਪਕੜ ਨਾ ਹੋਵੇ।
ਮਨ ਦੀ ਪਕੜ ਨਾ ਸਰੀਰ ਉੱਤੇ ਹੋਵੇ, ਨਾ ਮਨ ਦੀ ਪਕੜ ਸੰਸਾਰਿਕ ਪਦਾਰਥਾਂ ਉੱਤੇ ਹੋਵੇ, ਨਾ ਮਨ ਦੀ ਪਕੜ ਵਿਕਾਰਾਂ ਉੱਤੇ ਹੋਵੇ, ਫਿਰ ਸੱਚਾ ਵਪਾਰ ਹੁੰਦਾ ਹੈ। ਤੇ ਜੇ ਮਨ ਇਹਨਾਂ 'ਤੇ ਪਕੜ ਬਣਾ ਕੇ ਰੱਖੇ ਫਿਰ ਸੱਚ ਦਾ ਵਪਾਰ ਕੋਈ ਨਹੀਂ ਹੈ, ਫਿਰ ਤਾਂ ਝੂਠ ਹੀ ਹੈ ਬਸ। ਸਤਿਗੁਰੂ ਕਹਿੰਦੇ ਗੁਰਮਤੀ ਹਰ ਨਾਮ ਵਣੰਜੀ ਹੈ ਅਤ ਮੋਲ। ਹੁਣ ਇਹ ਮੁੱਲ ਕਿਤੇ ਸੌਖਾ, ਤਿਆਗ ਕਰਨਾ ਸੌਖਾ ਪਿਆ ਕਿਤੇ? ਸਭ ਤੋਂ ਵੱਡਾ ਮੁੱਲ ਹੀ ਤਿਆਗ ਹੈ। ਹੁਣ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਲੋਭ ਰੱਖ ਰੱਖ, ਲਾਲਚ ਰੱਖ ਰੱਖ ਕੇ ਖਜ਼ਾਨਾ ਜੋੜਿਆ, ਉਹਨੂੰ ਕਿਹਾ ਤਿਆਗ ਕਰੋ, ਕਹਿੰਦਾ ਕਿੱਦਾਂ ਕਰਦਾ, ਮੇਰਾ ਖੂਨ ਪਸੀਨਾ ਹੈ। ਸੌਖਾ ਥੋੜ੍ਹੀ ਹੈ ਤਿਆਗ ਕਿਤੇ? ਤਿਆਗ ਦਾ ਮੁੱਲ ਦੇਣਾ ਬੜਾ ਔਖਾ ਹੈ, ਤਿਆਗ ਰੂਪੀ ਮੁੱਲ ਦੇਣਾ ਕਾਹਦੇ ਲਈ? ਸੱਚੇ ਸੌਦੇ ਲਈ। ਹੁਣ ਗੁਰੂ ਸਾਹਿਬ ਕਹਿੰਦੇ ਜੇ ਤੂੰ ਭਾਈ ਮੇਰੇ ਕੋਲੋਂ ਸੱਚ ਦਾ ਸੌਦਾ ਲੈ ਕੇ ਜਾਣਾ, ਫਿਰ ਮੈਨੂੰ ਕੀਮਤ ਵੀ ਤੇ ਦੇਣੀ ਪਏਗੀ ਨਾ, ਤੇ ਮੈਂ ਤੇਰੇ ਕੋਲੋਂ ਕੀਮਤ ਤੇਰਾ ਮਨ ਦਾ ਤਿਆਗ ਮੰਗਣਾ। ਤੂੰ ਮਨ ਦਾ ਤਿਆਗ ਕਰ ਦੇ, ਰੱਖ ਜਾ ਮੇਰੇ ਅੱਗੇ ਮੁੱਲ, ਆਪਣਾ ਮਨ ਹੀ ਰੱਖ ਜਾ। ਨਾ ਮੈਨੂੰ ਤੇਰਾ ਧਨ ਚਾਹੀਦਾ, ਤੂੰ ਧਨ ਜਿੰਨਾ ਕੁ ਖੱਟੀ ਫਿਰਦਾ ਰੱਖੀ ਰੱਖ, ਮੈਨੂੰ ਤੇ ਤੇਰੇ ਮਨ ਦਾ ਤਿਆਗ ਚਾਹੀਦਾ, ਤੂੰ ਮਨ ਤਿਆਗ ਕੇ ਮੇਰੇ ਅੱਗੇ ਰੱਖ ਜਾ, ਮਨ ਦਾ ਮੁੱਲ ਦੇ ਜਾ, ਜੇ ਮੇਰੇ ਕੋਲ ਮਨ ਰੱਖ ਜਾਏਗਾ ਤੈਨੂੰ ਸੱਚਾ ਸੌਦਾ ਦੇ ਦੇਵਾਂ। ਹੁਣ ਮਨ ਰੱਖਦਾ ਹੀ ਨਹੀਂ। ਜਿਹੜੀ ਵਸਤੂ ਖਰੀਦਣ ਆਏ ਹਾਂ, ਜਿਹੜੀ ਵਸਤੂ ਆਪਾਂ ਲੈਣ ਆਏ ਹਾਂ, ਉਸ ਵਸਤੂ ਦਾ ਮੁੱਲ ਉਹਦੇ ਅਨੁਸਾਰ ਹੀ ਦੇਣਾ ਪਏਗਾ ਨਾ ਜੀ। ਤੇ ਜਾਂ ਫਿਰ ਸਾਨੂੰ ਵਸਤੂ ਉਹ ਖਰੀਦਣੀ ਪਏਗੀ ਜਿੰਨਾ ਕੁ ਸਾਡੇ ਕੋਲ ਮੁੱਲ ਹੈ। ਕਦੇ ਇੱਦਾਂ ਹੋਇਆ ਵੀ ਵਸਤੂ ਵੱਡੇ ਮੁੱਲ ਦੀ ਹੋਵੇ ਤੇ ਸਾਡੇ ਕੋਲ ਧਨ ਥੋੜ੍ਹਾ ਹੋਵੇ, ਅਗਲਾ ਕਹੇ ਚੱਲ ਕੋਈ ਨਹੀਂ ਲੈ ਜਾ ਭਾਈ, ਨਹੀਂ ਅਗਲਾ ਕਹਿੰਦਾ ਮੁੱਲ ਦੇ, ਕੀਮਤ ਦਾ ਕਰ। ਗੁਰੂ ਸਾਹਿਬ ਕਹਿੰਦੇ ਤੂੰ ਮੇਰੇ ਕੋਲੋਂ ਸੱਚਾ ਸੌਦਾ ਲੈਣ ਵਾਸਤੇ ਆਇਆ, ਤੇਰੇ ਕੋਲ ਮੁੱਲ ਕੀ ਹੈ, ਕੀਮਤ ਦੱਸ। ਖਾਲੀ ਹੱਥ, ਮਾਲਕ ਕਹਿੰਦੇ ਖਾਲੀ ਹੱਥੀ ਆ ਗਿਆ, ਆਇਆ ਕਾਹਦੇ ਵਾਸਤੇ ਹੈ? ਕਹਿੰਦੇ ਸੱਚ ਦਾ ਸੌਦਾ ਕਰਨ। ਸਤਿਗੁਰੂ ਕਹਿੰਦੇ ਧਨ ਦੱਸ ਕੀ ਹੈ? ਕਹਿੰਦੇ ਜੀ ਧਨ ਹੈ। ਮਾਲਕ ਕਹਿੰਦੇ ਧਨ ਤੇਰੇ ਕੋਲ ਹੈ ਪਰ ਤੈਨੂੰ ਪਕੜ ਛੱਡਣੀ ਪਏਗੀ। ਧਨ ਹੈ, ਮਨ ਕਿਹਦੇ ਕੋਲ ਨਹੀਂ ਹੈ ਜੀ? ਮਨ ਸਾਰਿਆਂ ਕੋਲ ਹੀ ਹੈ ਨਾ, ਜਿਹੜਾ ਗੁਰੂ ਕੋਲ ਆ ਰਿਹਾ ਭਾਵੇਂ ਕੋਈ ਜੀਵ ਹੈ, ਮਨ ਉਹਦੇ ਕੋਲ ਹੈ। ਤੇ ਜਿਹੜਾ ਮਨ ਹੈ ਉਹੀ ਧਨ, ਆਪਾਂ ਮਨ ਰੂਪੀ ਧਨ ਗੁਰੂ ਅੱਗੇ ਰੱਖਣਾ ਹੈ, ਪਰ ਮਨ ਉੱਤੇ ਪਕੜ ਬੜੀ ਹੈ। ਫਿਰ ਇੱਕ ਬਚਨ ਪੜ, ਸੁਮੈ ਧਨ ਰੱਖਣ ਕਹੋ ਦੀਆ, ਮੁਗਧ ਕਹੈ ਧਨ ਮੇਰਾ। ਔਰ ਚੇਤਾ ਰੱਖੋ ਇਹ ਮਨ ਰੂਪੀ ਧਨ ਸਾਡਾ ਨਹੀਂ ਹੈ, ਇਹ ਵੀ ਮਾਲਕ ਵੱਲੋਂ ਹੀ ਬਖਸ਼ਿਆ ਹੈ। ਸਤਿਗੁਰੂ ਕਹਿੰਦੇ ਐਡਾ ਸੂਮ ਹੈ, ਇਹ ਐਡਾ ਕੰਜੂਸ ਹੈ, ਇਹਨੂੰ ਧਨ ਦਿੱਤਾ ਸੀ ਰੱਖਣ ਵਾਸਤੇ, ਇਹ ਕਹਿੰਦਾ ਮੇਰਾ ਹੀ ਹੈ। ਹੁਣ ਮਨ ਤੇ ਕਬਜ਼ਾ ਕਰ ਲਿਆ, ਮਨ ਤੇ ਕਾਬਜ਼ ਹੋ ਗਿਆ ਨਾ। ਹੁਣ ਮਨ ਨੇ ਐਸਾ ਇਹਨੂੰ ਭਰਮਾਇਆ, ਇਹ ਮਨ ਤਿਆਗਣ ਲਈ ਤਿਆਰ ਹੀ ਨਹੀਂ ਹੁੰਦਾ। ਜੇ ਮਨ ਤਿਆਗ ਦਿੱਤਾ ਜਾਏ ਫਿਰ ਤੇ ਸਾਰੀ ਖੇਡ ਸਬਰ ਦੇ। ਇਸ ਲਈ ਸਾਹਿਬ ਕਹਿੰਦੇ ਗੁਰਮਤੀ ਹਰ ਨਾਮ ਵਣੰਜੀ ਹੈ ਅਤ ਮੋਲ ਅਫਾਰਾ ਰਾਮ। ਹੁਣ ਇੱਕ ਬਚਨ ਬਾਬਾ ਫਰੀਦ ਸਾਹਿਬ ਦਾ ਪੜੋ, ਫਰੀਦਾ ਰਾਤ ਕਥੂਰੀ ਵੰਡੀ ਹੈ, ਤਿਆਗ ਹੈ ਨਾ, ਸੁੱਤਿਆਂ ਮਿਲੇ ਨਾ ਭਾਓ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਣ ਕਵਾਓ। ਹੁਣ ਤਿਆਗ ਕਾਹਦਾ, ਨੈਣ ਨੀਂਦ ਰਾਵਲੇ, ਨੀਂਦ ਦਾ ਤਿਆਗ ਹੈ ਕਰ। ਫਿਰ ਇੱਕ ਬਚਨ ਹੋਰ ਪੜੋ, ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ, ਇਹ ਤਿਆਗ ਹੈ। ਮਨ ਨੂੰ ਆਖੋ ਮਨਾ ਕਰ ਤਿਆਗ, ਆਪਾਂ ਸੱਚਾ ਸੌਦਾ ਕਰਨਾ।
ਆਪਾਂ ਸੱਚ ਦਾ ਵਪਾਰ ਕਰਨਾ, ਮਨਾ ਤਿਆਗ ਕਰ। ਅਤੇ ਇਹ ਇੱਥੇ ਜੀ ਇੱਕ ਗੱਲ ਪੱਲੇ ਨਾਲ ਆਪਾਂ ਬੰਨ ਲਈਏ, ਜੇ ਰੱਬ ਦੇ ਨਾਮ ਦਾ ਵਪਾਰ ਕਰਨਾ, ਰੱਬ ਦੇ ਨਾਮ ਦਾ ਸੌਦਾ ਕਰਨਾ, ਸੱਚਾ ਸੌਦਾ ਸੱਚਾ ਵਪਾਰ ਕਰਨਾ, ਉਹਦੀ ਕੀਮਤ ਇਹੀ ਹੈ, ਉਹਦੇ ਤੋਂ ਬਿਨਾਂ ਦੂਜੀ ਕੋਈ ਕੀਮਤ ਨਹੀਂ। ਜਿਹੜਾ ਮਨੁੱਖ ਆਪਣਾ ਮਨ ਗੁਰੂ ਅੱਗੇ ਰੱਖ ਦਿੰਦਾ ਮੁੱਲ ਵਜੋਂ, ਐਵੇਂ ਨਹੀਂ ਬਾਪੂ ਜੀ ਨੇ ਜ਼ਿਕਰ ਕਰਦਿਆਂ ਕਿਹਾ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਮੁੱਲ ਮਹਿੰਗਾ ਲਿਆ, ਬੜਾ ਮਹਿੰਗਾ ਅਦਾ ਕੀਤਾ। ਕਹਿੰਦੇ ਕੀ ਅਦਾ ਕੀਤਾ? ਕਹਿੰਦੇ ਮੋਲ ਮਹਿੰਗੀ ਲਈ ਜੀ ਸਟ, ਆਪਣੇ ਜਿੰਦ ਦੇ ਬਦਲੇ, ਜੀ ਦੇ ਬਦਲੇ ਮੈਂ ਉਹਦੇ ਤੋਂ ਪ੍ਰੀਤ ਲਈ ਹੈ। ਸੱਚਾ ਸੌਦਾ, ਸੱਚ ਵਪਾਰ, ਅਤੇ ਕੀਮਤ ਕੀ ਹੈ? ਜੀ ਸਟ ਹੈ। ਫਿਰ ਪੜ੍ਹੋ ਇੱਕ ਬਚਨ, ਭਗਤ ਨਾਮਦੇਵ ਜੀ ਪਾੜ ਪੜੋਸਣ ਪੂਛ ਲੈ ਨਾਮਾ, ਕਾ ਪੈ ਸ਼ਾਨ ਸ਼ਵਾਈ ਹੋ, ਤੋ ਪੈ ਦੁਗਣੀ ਮਜ਼ੂਰੀ ਦਹਿ ਹੋ, ਮੋਕੋ ਬੇਟੀ ਦੇ ਹੋ ਬਤਾਈ ਹੋ। ਮੈਨੂੰ ਮਿਸਤਰੀ ਦੱਸ ਕਿਹੜਾ ਹੈ, ਤੇਰੇ ਤੋਂ ਦੁੱਗਣੀ ਕੀਮਤ ਦਊਂ, ਤੇਰੀ ਛੰਨ ਬੜੀ ਸੋਹਣੀ ਬਣਾਈ ਉਹਨੇ, ਮੈਨੂੰ ਦੱਸ ਮੈਂ ਵੀ ਛੰਨ ਬਣਵਾਉਣੀ ਹੈ। ਤੇਰੇ ਕੋਲ ਤਾਂ ਧਨ ਹੈ ਨਹੀਂ, ਮੇਰੇ ਕੋਲ ਤਾਂ ਧਨ ਬੜਾ, ਤੂੰ ਇਹ ਦੱਸ ਮੁੱਲ ਕਿੰਨਾ ਮੰਗਦਾ। ਬਾਬਾ ਜੀ ਨੇ ਸਪਸ਼ਟ ਨਿਬੇੜਿਆ, ਕਹਿੰਦੇ ਉਹ ਧਨ ਲੈਂਦਾ ਹੀ ਨਹੀਂ, ਅਤੇ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ। ਜੇ ਰੱਬ ਧਨ ਨਾਲ ਮੰਨਦਾ ਹੁੰਦਾ ਤਾਂ ਅੱਜ ਸਾਰਿਆਂ ਤੋਂ ਅਮੀਰ ਜਿੰਨੇ ਧਨਵਾਨ ਨੇ ਉਹ ਰੱਬ ਨੂੰ ਆਪਣੇ ਅਧੀਨ ਕਰਕੇ ਬੈਠੇ ਹੁੰਦੇ। ਜਿਵੇਂ ਉਹ ਆਖਦੇ ਨਾ ਵੀ ਮੁੱਲ ਦੇਣ ਵਾਸਤੇ ਤੁਹਾਡੇ ਕੋਲ ਮੁੱਲ ਹੋਣਾ ਚਾਹੀਦਾ, ਸਾਰੀਆਂ ਚੀਜ਼ਾਂ ਵਿਕਦੀਆਂ ਨੇ, ਜੋ ਮਰਜ਼ੀ ਖਰੀਦ ਲਓ, ਸਾਡੇ ਕੋਲ ਧਨ ਬਹੁਤ ਹੈ, ਅਸੀਂ ਸਭ ਕੁਝ ਖਰੀਦ ਸਕਦੇ ਹਾਂ। ਪਰ ਬਸ ਇਹੀ ਹੈ, ਅਕਾਲ ਪੁਰਖ ਧਨ ਨਾਲ ਨਹੀਂ ਖਰੀਦਿਆ ਜਾਂਦਾ। ਜੇ ਖਰੀਦਿਆ ਜਾਂਦਾ ਕਿੰਨੇ ਲਿਹਾਜ਼ ਕਰਨਾ ਸੀ ਜੀ, ਕਿੰਨੇ ਆਖਣਾ ਸੀ ਵੀ ਮੈਂ ਨਹੀਂ ਖਰੀਦਣਾ। ਜਿਵੇਂ ਸਾਰੀਆਂ ਫੈਸਿਲਿਟੀਜ਼ ਵਾਸਤੇ ਬੰਦਾ ਵਸਤੂਆਂ ਖਰੀਦਦਾ ਫਿਰਦਾ, ਫਿਰ ਤਾਂ ਰੱਬ ਨੂੰ ਵੀ ਖਰੀਦ ਕੇ ਕਹਿੰਦਾ ਵੀ ਹੁਣ ਮੇਰੇ ਕੋਲ ਉਹ ਖਜ਼ਾਨਾ, ਮੈਂ ਇਹਨੂੰ ਜੋ ਕਹਾਂ ਇਹਨੇ ਉਵੇਂ ਹੀ ਕਰ ਦੇਣਾ। ਸਭ ਤੋਂ ਵੱਡੀ ਤਾਕਤ ਤਾਂ ਉਹੀ ਹੈ, ਮਾਲਕ ਜੋ ਕਰਦਾ ਉਹੀ ਹੁੰਦਾ। ਮਨੁੱਖ ਨੇ ਕੀ ਕਹਿਣਾ ਸੀ, ਉਹ ਸਾਰਾ ਕੁਝ ਹੀ ਛੱਡੋ, ਪਹਿਲਾਂ ਰੱਬ ਖਰੀਦੋ। ਜਦੋਂ ਰੱਬ ਖਰੀਦ ਲਾਂਗੇ ਮੁੜ ਕੇ, ਉਹਦੇ ਤੋਂ ਜੋ ਮਰਜ਼ੀ ਲਈ ਚੱਲਾਂਗੇ, ਫਿਰ ਤਾਂ ਉਹਨੂੰ ਇਹੀ ਕਹਿਣਾ ਨਾ ਵੀ ਆਹ ਵੀ ਲਿਆ, ਕਿਉਂਕਿ ਉਹ ਸਾਡਾ ਕੀ ਹੋ ਜਾਏਗਾ ਫਿਰ, ਗੁਲਾਮ। ਬਸ ਇਹੀ ਕਾਰਨ ਹੈ, ਰੱਬ ਧਨ ਨਾਲ ਨਹੀਂ, ਰੱਬ ਪ੍ਰੇਮ ਨਾਲ ਮਿਲਦਾ। ਤੋ ਪੈ ਦੁੱਗਣੀ ਮਜ਼ੂਰੀ ਰਹੋ, ਮੋਕੋ ਬੇਟੀ ਦੇਖੋ ਬਤਾਈ ਹੋ। ਅੱਗੋਂ ਨਾਮ ਕੀ ਬਾਬਾ ਨਾਮਦੇਵ ਜੀ ਨੇ ਜਵਾਬ ਕੀ ਦਿੱਤਾ, ਕਹਿੰਦੇ ਭਾਈ ਮੈਂ ਤੈਨੂੰ ਬੇਟੀ ਤੇ ਦੱਸ ਦਿਆਂ, ਪਰ ਇਹ ਵੇਖ ਉਹ ਬੇਟੀ ਧਨ ਨਹੀਂ, ਬੇਟੀ ਪ੍ਰੀਤ ਮਜ਼ੂਰੀ ਮੰਗ ਹੈ। ਜੋ ਕਹੂ ਸ਼ਾਨ ਸ਼ਬਾਬ ਹੈ, ਹੋ ਜੇ ਉਹਦੇ ਕੋਲੋਂ ਕੋਈ ਛੰਨ ਬਣਵਾਉਂਦਾ ਹੈ ਨਾ, ਤੇ ਉਹਦੇ ਬਦਲੇ ਵਿੱਚ ਫਿਰ ਉਹ ਪ੍ਰੀਤ ਰੂਪੀ ਮਜ਼ੂਰੀ ਮੰਗਦਾ, ਪ੍ਰੇਮ ਰੂਪੀ ਮਜ਼ੂਰੀ ਮੰਗਦਾ, ਉਹ ਧਨ ਤੇ ਮੰਗਦਾ ਹੀ ਨਹੀਂ, ਉਹ ਦੌਲਤ ਥੋੜੀ ਮੰਗਦਾ। ਫਿਰ ਇੱਕ ਬਚਨ ਚੇਤਾ ਕਰੋ, ਜੋ ਤੁਮ ਬਾਂਧੇ ਮੋਹ ਫਾਸ, ਦੋ ਚੀਜ਼ਾਂ ਨੇ, ਜੋ ਤੁਮ ਬਾਂਧੇ ਮੋਹ ਫਾਸ, ਤੂੰ ਸਾਨੂੰ ਮੋਹ ਦੀਆਂ ਫਾਹੀਆਂ ਚ ਪਾਇਆ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਅਸੀਂ ਵੀ ਤੈਨੂੰ ਰੱਸੀਆਂ ਪਾਈਆਂ ਨੇ। ਬਸ ਫਰਕ ਇਹਨਾਂ, ਤੂੰ ਮੋਹ ਦੀ ਫਾਹੀ ਪਾਈ ਹੈ, ਉਹਦੇ ਚ ਸਾਡੀ ਮੌਤ ਹੈ, ਉਹਦੇ ਚ ਸਾਡੀ ਮੌਤ ਹੈ। ਅਸੀਂ ਤੈਨੂੰ ਪ੍ਰੇਮ ਦੇ ਬੰਧਨ ਪਾਏ ਨੇ, ਉਹਦੇ ਵਿੱਚ ਸਾਡੀ ਜ਼ਿੰਦਗੀ ਹੈ। ਇੱਕ ਪਾਸੇ ਮੌਤ ਦੀ ਫਾਹੀ ਹੈ, ਕਿਹੜੀ? ਮੋਹ ਰੂਪੀ। ਜੋ ਤੁਮ ਬੰਧੇ ਮੋਹ ਫਾਸ, ਫਾਸ ਮਤਲਬ ਫਾਂਸੀ। ਹੁਣ ਫਾਂਸੀ ਕੀ ਕਰਦੀ ਹੈ,
ਮੌਤ ਦਿੰਦੀ। ਮਾਲਕਾ ਤੂੰ ਸਾਨੂੰ ਮੋਹ ਦੀਆਂ ਫਾਹੀਆਂ ਚ ਪਾਇਆ, ਜਿਹੜਾ ਫਸ ਗਿਆ ਉਹ ਅਧਿਆਤਮਿਕ ਮੌਤ ਮਰ ਗਿਆ। ਫਾਂਸੀ ਲੈਣ ਵਾਲਾ ਤੇ ਮਰਦਾ ਹੀ ਹੈ ਨਾ, ਜਿਹਨੂੰ ਫਾਂਸੀ ਮਿਲ ਜਾਓ ਮਰਿਆ ਹੀ ਹੈ, ਫਾਂਸੀ ਦਾ ਮਤਲਬ ਮੌਤ ਦੇਣੀ। ਮਾਲਕਾ ਤੂੰ ਸਾਨੂੰ ਮੋਹ ਦੀ ਫਾਹੀ ਵਿੱਚ ਪਾਇਆ, ਸਾਨੂੰ ਫਾਂਸੀ ਮਿਲੀ, ਜਿਹਨੂੰ ਤੇ ਸੁਚੇਤਤਾ ਮਿਲ ਗਈ ਉਹਨੇ ਤੇ ਆਪਣੇ ਗਲ ਦੇ ਵਿੱਚੋਂ ਮੋਹ ਦੀ ਫਾਹੀ ਕੱਢਤੀ, ਉਹ ਅਧਿਆਤਮਿਕ ਮੌਤ ਤੋਂ ਬਚ ਗਿਆ। ਉਹਨੇ ਫਿਰ ਤੈਨੂੰ ਪ੍ਰੇਮ ਦਾ ਬੰਧਨ ਪਾਇਆ, ਜਦੋਂ ਉਹਨੇ ਤੈਨੂੰ ਪ੍ਰੇਮ ਦਾ ਬੰਧਨ ਪਾਇਆ, ਇੱਕ ਤੇ ਅਧਿਆਤਮਿਕ ਮੌਤ ਤੋਂ ਬਚ ਗਿਆ, ਅਧਿਆਤਮਿਕ ਜ਼ਿੰਦਗੀ ਮਿਲ ਗਈ, ਕਿਉਂਕਿ ਜੇ ਪ੍ਰੇਮ ਦਾ ਬੰਧਨ ਨਾ ਪੈਂਦਾ ਫਿਰ ਮੌਤ ਦੀ ਫਾਹੀ ਸੀ, ਜਾਂ ਤੇ ਉਹਦੇ ਵੱਲੋਂ ਪਾਈ ਜਿਹੜੀ ਮੌਤ ਦੀ ਮੋਹ ਰੂਪੀ ਫਾਹੀ ਹੈ ਫਿਰ ਉਹਦੇ ਚ ਫਸੇ ਰਹੋ, ਤੇ ਜਾਂ ਫਿਰ ਉਹਦੇ ਵੱਲ ਪ੍ਰੇਮ ਦੇ ਬੰਧਨ ਸੁੱਟ ਦਿਓ ਵੀ ਮਾਲਕਾ ਮੈਂ ਤੇ ਤੈਨੂੰ ਪ੍ਰੇਮ ਚ ਬੰਨਦਾ। ਜਦੋਂ ਉਹਨੂੰ ਪ੍ਰੇਮ ਚ ਬੰਨਿਆ ਇਧਰੋਂ ਮੋਹ ਦੀਆਂ ਫਾਹੀਆਂ ਟੁੱਟ ਗਈਆਂ। ਜਦੋਂ ਪ੍ਰੇਮ ਦੇ ਬੰਧਨਾਂ ਚ ਬੰਨਿਆ ਫਿਰ ਕੀ ਆਖਿਆ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਲਕਾ ਤੂੰ ਵੇਖ ਹੁਣ ਕੀ ਕਰਨਾ, ਅਸੀਂ ਤੇ ਬਚ ਗਏ। ਸੱਚ ਦਾ ਵਪਾਰ ਮੁੱਲ ਬੇਸ਼ੁਮਾਰ ਕੀਮਤੀ ਹੈ, ਪ੍ਰੇਮ ਰੂਪੀ ਮੁੱਲ ਹੈ, ਪਿਆਰ ਰੂਪੀ। ਸੱਚ ਕਹੋ ਸੁਣ ਲੇਖੋ ਸਭ ਹੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਏ। ਸੱਚ ਦਾ ਸੌਦਾ ਕਰਨਾ, ਤਿੰਨ ਸੱਚ ਦਾ ਸੌਦਾ ਕੀ ਹੈ, ਹਰ ਨਾਮ। ਸੱਚ ਦਾ ਵਪਾਰ ਕੀ ਹੈ, ਹਰ ਨਾਮ। ਇਹਦੇ ਬਦਲੇ ਵਿੱਚ ਸਾਹਿਬ ਕਹਿੰਦੇ ਭਾਈ ਮਨ ਦਾ ਮੁੱਲ ਅਦਾ ਕਰ, ਪ੍ਰੇਮ ਆਪਣੇ ਹਿਰਦੇ 'ਚ ਪੈਦਾ ਕਰ, ਅਤੇ ਜਿੱਦਣ ਤੈਨੂੰ ਇਹ ਕੀਮਤ ਦੇਣੀ ਆ ਜਾਏਗੀ ਉੱਦਣ ਤੂੰ ਸੱਚ ਦੇ ਸੌਦੇ ਦਾ ਵਪਾਰੀ ਬਣ ਜਾਏਗਾ, ਸੱਚ ਦੇ ਸੌਦੇ ਦਾ ਵਪਾਰੀ ਬਣ ਜਾਏਗਾ। ਇੱਕ ਬਚਨ ਬਾਬਾ ਕਬੀਰ ਸਾਹਿਬ ਦਾ ਚੇਤਾ ਕਰ ਲਓ, ਉਹ ਕਹਿੰਦੇ ਵਪਾਰ ਕਰਨ ਲੱਗਾ ਸੱਚ ਦਾ, ਕਹਿੰਦੇ ਪਰ ਮੁਸ਼ਕਲ ਬਹੁਤ ਹੋਈ, ਪਰ ਅਖੀਰ ਵਪਾਰ ਕਰ ਲਿਆ। ਆਪਾਂ ਕੋਈ ਵੀ ਕਾਰਜ ਨਵਾਂ ਆਰੰਭ ਕਰਦੇ ਹਾਂ ਰੁਕਾਵਟਾਂ ਤੇ ਆਉਂਦੀਆਂ ਹੀ ਨੇ। ਬਾਬਾ ਕਬੀਰ ਸਾਹਿਬ ਕਹਿੰਦੇ ਇੱਦਾਂ ਹੀ ਭਾਈ, ਸੱਚੇ ਸੌਦੇ ਦਾ ਵਪਾਰ ਕਰਨਾ ਸੀ ਤੇ ਬਹੁਤ ਰੁਕਾਵਟਾਂ ਆਈਆਂ, ਪਰ ਹਰ ਰੁਕਾਵਟ ਪਾਰ ਕੀਤੀ, ਅਖੀਰ ਮੈਂ ਵਪਾਰੀ ਬਣ ਗਿਆ ਸੱਚ ਦਾ। ਪਰ ਜਦੋਂ ਸੱਚ ਦਾ ਵਪਾਰੀ ਬਣਿਆ ਨਾ, ਜਿਹਨੇ ਮੈਨੂੰ ਸੱਚ ਦੀ ਵਸਤੂ ਦਿੱਤੀ, ਸੱਚ ਰੂਪੀ ਵਸਤੂ ਦਿੱਤੀ, ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਬਖਸ਼ਿਆ, ਉਹਨੇ ਮੈਨੂੰ ਵਪਾਰ ਕਰਨ ਲਈ ਇਕੱਲੀਆਂ ਵਸਤੂਆਂ ਨਹੀਂ, ਉਹਨੇ ਵਪਾਰ ਕਰਨ ਦਾ ਮੈਨੂੰ ਸਿਖਾਇਆ ਵੀ ਹੈ ਵਪਾਰ ਕਰੀਦਾ ਕਿੱਦਾਂ। ਅਤੇ ਪਹਿਲਾ ਉਪਦੇਸ਼ ਉਹਨਾਂ ਇਹ ਦਿੱਤਾ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ। ਇਹ ਉਪਦੇਸ਼ ਹੈ, ਸੱਚ ਸੌਦਾ ਕੀ ਹੈ, ਹਰ ਨਾਮ। ਰਾਮ ਪਦਾਰਥ ਪਾਏ ਕਹਿ, ਰੱਬ ਦਾ ਨਾਮ ਰੂਪੀ ਪਦਾਰਥ, ਕਬੀਰਾ ਗਾਂਠ ਨਾ ਖੋਲ। ਉਹ ਜਿਹੜੇ ਪੋਟਲੀ ਦੇ ਵਿੱਚ ਤੂੰ ਰੱਬ ਦੇ ਨਾਮ ਨੂੰ ਬੰਨਿਆ, ਉਹ ਐਵੇਂ ਨਾ ਖੋਲ ਕੇ ਬੈਠਾ ਰਿਹਾ ਕਰੀ ਵੀ ਆਹ ਲਓ ਜੀ ਆਹ ਇੱਥੇ ਵੀ ਖੋਲ। ਕਿਉਂ? ਕਹਿੰਦੇ ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਇੱਥੇ ਕੁਛ ਨਹੀਂ ਹੈ, ਜਾਂ ਇੱਦਾਂ ਕਹਿ ਲਓ ਵੀ ਗੁਰੂ ਉਪਦੇਸ਼ ਬਖਸ਼ਦਿਆਂ ਇਹ ਕਹਿੰਦੇ ਨੇ, ਉਹ ਜਿੱਥੇ ਗਾਹਕ ਨਾ ਹੋਵੇ, ਜਿੱਥੇ ਮੁੱਲ ਅਦਾ ਕਰਨ ਵਾਲਾ ਨਾ ਹੋਵੇ, ਜਿੱਥੇ ਪਰਖ ਕਰਨੀ ਕੋਈ ਜਾਣਦਾ ਨਾ ਹੋਵੇ, ਉੱਥੇ ਆਪਣੀ ਇਸ ਪਦਾਰਥ ਦੀ ਗੰਢ ਨੂੰ ਕਦੇ ਨਾ ਖੋਲੀ, ਕਿਉਂਕਿ ਜੇ ਖੋਲ ਕੇ ਬਹਿ ਜਾਏਗਾ ਮੁੱਲ ਕੋਈ ਨਹੀਂ ਉਹ ਮਿਲਣਾ, ਮੁੱਲ ਕੋਈ ਨਹੀਂ ਮਿਲਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਗੁਰਮਤੀ ਹਰ ਨਾਮ ਵਣਜੀ ਹੈ, ਅਤ ਮੂਲ ਅਫਾਰਾ ਰਾਮ। ਇਹਦਾ ਮੁੱਲ ਕਹਿੰਦੇ ਬੇਸ਼

ਫਿਰ ਜੀ ਅਗਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਜ਼ਿਕਰ ਕਰਦੇ, ਕਹਿੰਦੇ ਅਤ ਮੋਲ ਅਫਾਰਾ, ਬਹੁਤ ਮੁੱਲ ਹੈ, ਸੱਚ ਵਾ ਪਾਰਾ, ਕਿਉਂਕਿ ਵਸਤੂ ਮਹਿੰਗੀ ਹੈ, ਵਪਾਰ ਸੱਚ ਦਾ। ਹੁਣ ਸੱਚ ਦਾ ਵਪਾਰ ਕਿਤੇ ਸੌਖਾ ਹੈ? ਸੱਚ ਬੋਲਣ ਵਾਲਾ ਸੂਲੀ ਟੰਗਿਆ ਜਾਂਦਾ, ਸੱਚ ਸੁਣਨ ਵਾਲਾ ਸੂਲੀ ਟੰਗਿਆ ਜਾਂਦਾ, ਸੱਚ 'ਤੇ ਪਹਿਰਾ ਦੇਣ ਵਾਲਾ ਸੂਲੀ ਟੰਗਿਆ ਜਾਂਦਾ, ਇਹ ਮੁੱਲ ਹੀ ਹੈ। ਅਤ ਮੋਲ ਅਫਾਰਾ, ਸੱਚ ਵਪਾਰਾ, ਸੱਚ ਦਾ ਵਪਾਰ, ਕਹਿੰਦੇ ਸੱਚ ਵਪਾਰ ਲੱਗੇ ਵੱਡ ਭਾਗੀ, ਉਹ ਇਸ ਵਪਾਰ ਦੇ ਵਿੱਚ ਲੱਗਣ ਵਾਲੇ ਵਪਾਰੀ ਥੋੜੇ ਨੇ, ਪਰ ਜਿਹੜੇ ਹੈ ਗੁਰੂ ਸਾਹਿਬ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਨੇ ਬਾਈ, ਜਿਹਨਾਂ ਕੋਲ ਸੱਚ ਦਾ ਵਪਾਰ ਹੈ, ਜਿਹਨਾਂ ਕੋਲ ਸੱਚ ਦਾ ਸੌਦਾ ਹੈ। ਜਿਵੇਂ ਇਹਨੂੰ ਸੌਖਾ ਕਰ ਲਈਏ, ਜਿਹੜੀ ਵਸਤੂ ਜਿੰਨੀ ਕੀਮਤੀ ਹੈ ਉਹਦੀਆਂ ਦੁਕਾਨਾਂ ਉਨੀਆਂ ਹੀ ਘੱਟ ਨੇ। ਤੇ ਜਿਹੜੀ ਵਸਤੂ ਜਿੰਨੀ ਸਸਤੀ ਹੈ ਜਣਾ ਖਣਾ ਹੀ ਲੈ ਕੇ ਬਹਿ ਜਾਂਦਾ ਵੀ ਮੈਂ ਵੀ ਦੁਕਾਨ ਪਾਈ ਭਾਈ। ਜਿਹੜੀ ਵਸਤੂ ਜਿੰਨੀ ਕੀਮਤੀ ਉਨੀਆਂ ਦੁਕਾਨਾਂ ਥੋੜੀਆਂ, ਕਿਉਂਕਿ ਹਰ ਮਨੁੱਖ ਦੇ ਵੱਸ ਦੀ ਖੇਡ ਨਹੀਂ ਉਸ ਕੀਮਤੀ ਵਸਤੂ ਦਾ ਵਪਾਰ ਕਰਨਾ। ਲੋਹੇ ਦੀਆਂ ਦੁਕਾਨਾਂ ਬਹੁਤ, ਜਿੰਨੀਆਂ ਮਰਜ਼ੀ, ਸੋਨੇ ਚਾਂਦੀ ਦੀਆਂ ਉਹ ਤੋਂ ਘੱਟ ਜਾਂਦੀਆਂ ਨੇ। ਲੋਹੇ ਦੀਆਂ ਵੱਧ ਨੇ, ਸੋਨਾ ਕੀਮਤੀ ਹੈ, ਚਾਂਦੀ ਲੋਹੇ ਨਾਲੋਂ ਕੀਮਤੀ ਹੈ, ਉਹਦੀਆਂ ਦੁਕਾਨਾਂ ਲੋਹੇ ਨਾਲੋਂ ਘੱਟ ਨੇ। ਸੋਨੇ ਚਾਂਦੀ ਨਾਲੋਂ ਕੀਮਤੀ ਹੈ ਰਤਨ ਹੀਰੇ, ਉਹਦੀਆਂ ਦੁਕਾਨਾਂ ਉਸ ਤੋਂ ਵੀ ਘੱਟ ਨੇ, ਟਵਾਂ ਟਵਾਂ ਹੀ ਦਿਸਦਾ। ਕਦੇ ਝੂਠ ਦੇ ਵਪਾਰੀ ਜਿੰਨੇ ਮਰਜ਼ੀ ਲੱਭ ਲਓ, ਸੱਚ ਦਾ ਵਪਾਰੀ ਕਿੱਥੇ ਹੈ? ਸੰਸਾਰਕ ਵਸਤੂਆਂ ਦੇ, ਸੰਸਾਰਕ ਪਦਾਰਥਾਂ ਦੇ ਵਪਾਰੀ ਲੱਭ ਲਓ, ਜਿੰਨੇ ਮਰਜ਼ੀ ਲੱਭ ਲਓ, ਸਾਰੇ ਵਪਾਰੀ ਨੇ, ਰੱਬ ਦੇ ਨਾਮ ਦਾ ਵਪਾਰੀ ਕਿੱਥੇ ਹੈ? ਕੀਮਤੀ ਹੈ ਨਾ। ਹੁਣ ਇਹਦੀ ਕੀਮਤ ਹਰ ਇੱਕ ਕੋਲ ਹੈ ਨਹੀਂ, ਅਦਾ ਕਰਨ ਯੋਗ ਉਹਦੇ ਕੋਲ ਹੈ ਹੀ ਨਹੀਂ। ਹੁਣ ਜਿਹੜਾ ਮੁੱਲ ਅਦਾ ਕਰਨ ਲਈ ਤਿਆਰ ਹੀ ਨਹੀਂ ਹੈ, ਉਹ ਦੁਕਾਨ ਕਿੱਥੋਂ ਪਾਲੇਗਾ ਜੀ? ਜੇ ਸੌਦਾ ਕਰਨਾ, ਸੌਦਾਗਰ ਬਣਨਾ, ਤੇ ਸੌਦਾਗਰ ਬਣਨ ਲਈ ਸੌਦਾ ਖਰੀਦਣਾ ਵੀ ਤੇ ਪਏਗਾ ਨਾ, ਵੇਚਣਾ ਤੇ ਬਾਅਦ ਵਿੱਚ ਹੈ, ਪਹਿਲਾਂ ਆਪ ਖਰੀਦਣਾ ਪਏਗਾ। ਤੇ ਜਿੰਨਾ ਚਿਰ ਆਪ ਨਹੀਂ ਖਰੀਦਦਾ ਉਹਨਾਂ ਚਿਰ ਅੱਗੇ ਵੇਚਾਂਗੇ ਕੀ? ਪ੍ਰੋਫਿਟ ਬਾਅਦ ਵਿੱਚ ਹੈ, ਪਹਿਲਾਂ ਇਨਵੈਸਟਮੈਂਟ ਹੈ। ਤੇ ਜੇ ਆਪ ਹੀ ਇਨਵੈਸਟ ਨਾ ਕਰੀਏ, ਫਿਰ ਕਹੀਏ ਵੀ ਮੈਨੂੰ ਤਾਂ ਸਿੱਧਾ ਪ੍ਰੋਫਿਟ ਹੀ ਮਿਲੀ, ਚੱਲ ਕਿੱਥੋਂ ਮਿਲ ਜੇ? ਸਿੱਧਾ ਪ੍ਰੋਫਿਟ ਤੇ ਲਾਭ ਤੇ ਕਦੇ ਵੀ ਨਹੀਂ ਹੋਇਆ। ਲਾਭ ਹਾਸਲ ਕਰਨ ਤੋਂ ਪਹਿਲਾਂ ਖਰਚ ਕਰਨਾ ਪੈਂਦਾ, ਜੇ ਖਰਚੀਏ ਫਿਰ ਲਾਭ ਹੈ, ਜੇ ਨਾ ਖਰਚੀਏ ਫਿਰ ਕਾਹਦਾ ਲਾਭ ਹੈ? ਹੁਣ ਮਨ ਰੂਪੀ ਧਨ ਸਾਰਿਆਂ ਕੋਲ ਹੀ ਹੈ, ਜਿਵੇਂ ਪਹਿਲਾਂ ਜ਼ਿਕਰ ਕੀਤਾ, ਮਨ ਹਰ ਇੱਕ ਕੋਲ ਹੈ, ਕੋਈ ਖਰਚਣ ਲਈ ਤਿਆਰ ਹੈ, ਕੋਈ ਕਹਿੰਦਾ ਨਹੀਂ ਇੱਥੇ ਹੀ ਠੀਕ ਹੈ। ਜਿਵੇਂ ਵਪਾਰੀ ਵਪਾਰ ਕਰਨ ਵਾਸਤੇ ਇਨਵੈਸਟ ਕਰਦਾ ਹੈ, ਇੱਕ ਨੇ ਤੇ ਆਪਣੇ ਆਪ ਨੂੰ ਤਿਆਰ ਕਰ ਲਿਆ, ਕਹਿੰਦਾ ਵੀ ਮੈਂ ਧਨ ਖਰਚਾਂਗਾ, ਖਰਚਾਂਗਾ ਤੇ ਲਾਭ ਮਿਲੇਗਾ, ਉਹਨੇ ਰਿਸਕ ਲਿਆ, ਉਹਨੇ ਧਨ ਖਰਚ ਲਿਆ। ਇੱਕ ਬੈਠਾ ਹੀ ਸੋਚੀ ਜਾਂਦਾ ਧਨ ਖਰਚਾ ਕਿਤੇ ਘਾਟਾ ਨਾ ਪੈ ਜੇ, ਜੇ ਘਾਟਾ ਪੈ ਗਿਆ ਇਹ ਵੀ ਜਾਂਦਾ ਲੱਗੂ, ਉਹ ਇਹੀ ਸੋਚੀ ਜਾਂਦਾ। ਹੁਣ ਨਾ ਉਹਨੇ ਖਰਚਿਆ, ਇਨਵੈਸਟ ਕੀਤਾ ਕੋਈ ਨਹੀਂ, ਫਿਰ ਦੂਜੇ ਨੂੰ ਵੱਧਦਾ ਵੇਖੀ ਜਾਂਦਾ, ਉਹਨੇ ਤੇ ਵਪਾਰ ਕਰ ਲਿਆ, ਉਹਨੂੰ ਤੇ ਬੜਾ ਲਾਭ ਹੋਇਆ, ਮੈਂ ਰਹਿ ਗਿਆ, ਉਹ ਇਹਦੇ ਵੀ ਸੋਚੀ ਜਾਂਦਾ ਵੀ ਖਰਚਾ ਕਿ ਨਾ, ਉਹਨੂੰ ਤੇ ਲਾਭ ਨਹੀਂ ਮਿਲਦਾ। ਮਨ ਰੂਪੀ ਧਨ ਜਿਨ੍ਹਾਂ ਨੇ ਗੁਰੂ ਅੱਗੇ ਰੱਖ ਲਿਆ ਉੱਥੇ, ਤੇ ਸੱਚ ਦਾ ਸੌਦਾ ਬਣ ਗਿਆ, ਸੱਚੇ ਵਪਾਰੀ ਬਣ ਗਏ,
ਤੇ ਕਈ ਅਜੇ ਵੀ ਮਨ ਤੇ ਪਕੜ ਬਣਾਈ ਬੈਠੇ ਨੇ। ਬਹੁਤਿਆਂ ਦੀ ਗਿਣਤੀ ਮਨ ਉੱਤੇ ਪਕੜਦੀ ਹੈ ਕਿ ਨਹੀਂ ਮੈਂ ਨਹੀਂ ਤਿਆਗਣਾ, ਮੈਂ ਗੁਰੂ ਅੱਗੇ ਮਨ ਨਹੀਂ ਰੱਖਣਾ, ਜਿੱਥੇ ਹਾਂ ਮੈਂ ਠੀਕ ਹਾਂ ਬਸ। ਉਹ ਅਜੇ ਵੀ ਦੁਨਿਆਵੀ ਧਨ ਦੌਲਤ ਪਦਾਰਥਾਂ 'ਚ ਹੀ ਫਸਿਆ ਬੈਠਾ। ਇਸ ਲਈ ਸਾਹਿਬ ਕਹਿੰਦੇ ਅਤਮੋਲ ਅਫਾਰਾ ਸੱਚ ਵਾਪਾਰਾ, ਸੱਚ ਵਾਪਾਰ ਲੱਗੇ ਵੱਡ ਭਾਗੀ, ਚੰਗਿਆਂ ਭਾਗਾਂ ਵਾਲਾ ਇਸ ਸੱਚ ਦੇ ਵਾਪਾਰ ਵਿੱਚ ਲੱਗਦਾ। ਹਰ ਕੋਈ ਨਹੀਂ। ਫਿਰ ਅੰਤਰ ਬਾਹਰ ਭਗਤੀ ਰਾਤੇ, ਫਿਰ ਉਹ ਅੰਦਰੋਂ ਬਾਹਰੋਂ ਰੱਤੇ ਹੋਏ ਨੇ, ਪ੍ਰੇਮਾ ਭਗਤੀ ਚ ਲੀਨ ਨੇ। ਸੱਚ ਨਾਮ ਲਿਵ ਲੱਗੀ, ਉਹਨਾਂ ਦੀ ਲਿਵ ਕਿੱਥੇ ਲੱਗੀ? ਸੱਚੇ ਨਾਮ ਵਿੱਚ। ਦਿਨ ਰਾਤ ਭਗਤੀ 'ਚ ਰੱਤੇ ਹੋਏ ਨਾ। ਫਿਰ ਹੁਣ ਜਿਹੜਾ ਵਪਾਰੀ ਹੈ ਜੀ, ਉਹਦੇ ਕੋਲ ਤਾਂ ਹਰ ਵੇਲੇ ਵਸਤੂ ਮੌਜੂਦ ਹੈ, ਸੌਦਾਗਰ ਕੋਲ ਤਾਂ ਸੌਦਾ ਮੌਜੂਦ ਹੀ ਹੈ। ਹੁਣ ਦੁਕਾਨ 'ਤੇ ਆਪਾਂ, ਕੋਈ ਵੀ ਦੁਕਾਨ ਹੋਵੇ, ਦੁਕਾਨ ਦੇ ਵਿੱਚ ਪਦਾਰਥ ਆਪਾਂ ਰੱਖ ਲਏ, ਦੁਕਾਨ ਭਰ ਲਈ। ਇਹ ਤਾਂ ਹੈ ਨਹੀਂ ਵੀ ਅੱਜ ਮੈਂ ਦੁਕਾਨ ਭਰੀ ਅਤੇ ਅੱਜ ਹੀ ਸਾਰੀ ਵਿਹਲੀ ਹੋ ਜੇ, ਅੱਜ ਹੀ ਸਾਰਾ ਕੁਛ ਵਿਕ ਜੇ। ਸੌਦਾ ਤਾਂ ਰੱਖਣਾ ਹੀ ਪੈਂਦਾ ਨਾ, ਕੁਛ ਵਿਕੇ ਭਾਵੇਂ ਨਾ ਵਿਕੇ, ਪਰ ਸੌਦਾ ਤਾਂ ਰੱਖਣਾ ਪੈਂਦਾ। ਮਾਲਕ ਕਹਿੰਦੇ ਸੱਚ ਦੇ ਵਪਾਰੀ ਤਾਂ ਦਿਨ ਰਾਤ ਉਹਦੇ ਨਾਮ ਵਿੱਚ ਲੱਗੇ ਹੋਏ ਨੇ, ਉਹਨਾਂ ਕੋਲ ਕੋਈ ਆਵੇ ਅਤੇ ਭਾਵੇਂ ਨਾ ਆਵੇ। ਹੋਕਾ ਵੀ ਦੇਈ ਜਾਂਦੇ ਨੇ ਵੀ ਕੋਈ ਰੱਬੀ ਪਿਆਰਾ ਆਵੇ, ਆਪਾਂ ਮੈਂ ਉਹਦੇ ਨਾਲ ਬੈਠ ਕੇ ਵਪਾਰ ਕਰਨ ਲਈ ਵੀ ਤਿਆਰ ਹਾਂ, ਕੋਈ ਆਵੇ ਭਾਵੇਂ ਨਾ, ਪਰ ਉਹ ਆਪਣਾ ਹੋਕਾ ਦੇ ਰਹੇ ਨੇ। ਉਹ ਆਪਣਾ ਵਪਾਰ ਆਪਣੇ ਧਨ ਵਾਸਤੇ, ਆਪਣੇ ਲਾਭ ਵਾਸਤੇ ਉਹ ਵਪਾਰ ਵਿੱਚ ਦਿਨ ਰਾਤ ਲੱਗੇ ਹੋਏ ਨੇ। ਉਹਨਾਂ ਨਾਲ ਕੋਈ ਆ ਕੇ ਵਪਾਰ ਕਰੇ ਭਾਵੇਂ ਨਾ, ਉਹ ਧਨ ਉਹ ਪਦਾਰਥ ਇਕੱਠੇ ਕਰੀ ਜਾਂਦੇ ਨੇ।

ਫਿਰ ਜੀ ਪਹਿਲੇ ਪਦੇ ਦੀ ਗੁਰੂ ਸਾਹਿਬ ਨੇ ਸੰਪੂਰਨਤਾ ਕੀਤੀ। ਨਦਰ ਕਰੇ ਸੋਈ ਸੱਚ ਪਾਏ, ਨਦਰ ਕਰੇ। ਸੰਸਾਰਕ ਤੌਰ 'ਤੇ ਵਪਾਰ ਕਰੀਦਾ ਨਾ, ਜਦੋਂ ਉਸ ਵਪਾਰ ਵਿੱਚ ਆਪਣਾ ਭਰੋਸਾ ਬਣਾਉਣਾ ਪੈਂਦਾ, ਫਿਰ ਵਪਾਰ ਚੱਲਦਾ ਹੈ। ਜੇ ਭਰੋਸਾ ਨਾ ਬਣੇ ਫਿਰ ਵਪਾਰ ਮੁਸ਼ਕਲ ਹੈ, ਵਪਾਰ ਕਰਨਾ ਮੁਸ਼ਕਲ ਹੈ ਜੇ ਭਰੋਸਾ ਨਾ ਬਣੇ। ਹਾਂ, ਭਰੋਸਾ ਬਣ ਜਾਏ ਜਿੰਨਾ ਮਰਜ਼ੀ ਵਪਾਰ ਕਰ ਲਓ। ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਭਰੋਸਾ, ਨਾਮ ਦਾ ਵਪਾਰ ਕਰਨਾ, ਇਹਦੇ ਲਈ ਉਹਦਾ ਭਰੋਸਾ ਵੀ ਚਾਹੀਦਾ, ਸਾਡਾ ਵੀ ਭਰੋਸਾ ਅਤੇ ਉਹਦੀ ਵੀ ਨਜ਼ਰ ਚਾਹੀਦੀ। ਜਿਵੇਂ ਸੰਸਾਰਕ ਤੌਰ 'ਤੇ ਤਾਂ ਕਹੀ ਜਾਂਦਾ, ਮੇਰੇ 'ਤੇ ਭਰੋਸਾ ਕਰੋ ਜੀ, ਮੈਂ ਤੁਹਾਡਾ ਧਨ ਦਊਂ, ਮੈਂ ਤੁਹਾਡਾ ਧਨ ਦਊਂ। ਹੁਣ ਜਿਹੜਾ ਤਾਂ ਉਹਨੂੰ ਪਦਾਰਥ ਦੇਣ ਵਾਲਾ ਹੈ, ਜੇ ਉਹਦਾ ਭਰੋਸਾ ਵੱਧ ਜਾਏ ਫਿਰ ਤਾਂ ਉਹ ਵਸਤੂ ਦੇ ਦਿੰਦਾ ਵੀ ਚੱਲ ਕੋਈ ਨਹੀਂ ਧਨ ਆ ਜਾਣਾ। ਜੇ ਨਾ ਵੱਜੇ ਅਗਲਾ ਕਹਿੰਦਾ ਭਾਈ ਧਨ ਲਿਆ ਅਤੇ ਵਸਤੂ ਲੈ ਜਾ। ਭਰੋਸਾ ਚਾਹੀਦਾ, ਵਪਾਰ ਵਿੱਚ ਭਰੋਸਾ ਹੀ ਹੈ, ਭਰੋਸੇ 'ਤੇ ਹੀ ਵਪਾਰ ਚੱਲਦਾ। ਨਾ ਭਰੋਸਾ ਹੋਵੇ ਵਪਾਰ ਕੌਣ ਕਰਦਾ ਜੀ? ਆਪਾਂ ਵੀ ਉਸ ਦੁਕਾਨ 'ਤੇ ਜਾ ਕੇ ਸੌਦਾ ਖਰੀਦਦੇ ਹਾਂ ਜਿਹੜੀ ਦੁਕਾਨ 'ਤੇ ਭਰੋਸਾ ਵੀ ਇਹਦੇ ਕੋਲ ਪਦਾਰਥ ਚੰਗਾ ਹੋਏਗਾ, ਜਿਹੜੀ 'ਤੇ ਪਤਾ ਲੱਗ ਜੇ ਵੀ ਇਹਦੇ ਕੋਲ ਚੰਗਾ ਹੈ ਨਹੀਂ, ਬੰਦਾ ਜਾਂਦਾ ਨਹੀਂ। ਵਪਾਰ 'ਤੇ ਭਰੋਸੇ ਦਾ ਹੀ ਹੈ ਨਾ। ਅਕਾਲ ਪੁਰਖ ਉੱਤੇ ਅਸੀਂ ਵਿਸ਼ਵਾਸ ਕਹੀਏ ਵੀ ਰੱਬ ਜੀ ਮੈਨੂੰ ਤੇਰੇ 'ਤੇ ਬੜਾ ਭਰੋਸਾ, ਬੜਾ ਵਿਸ਼ਵਾਸ ਮੈਨੂੰ ਤੇਰੇ 'ਤੇ। ਹੁਣ ਉਹ ਵੱਡਾ ਜੌਹਰੀ ਹੈ, ਉਹ ਵੱਡਾ ਸ਼ਾਹੂਕਾਰ ਹੈ, ਉਹਨੇ ਸਾਨੂੰ ਨਾਮ ਰੂਪੀ ਸੌਦਾ ਦੇਣਾ, ਅਸੀਂ ਤਾਂ ਕਹੀ ਜਾਂਦੇ ਹਾਂ ਵੀ ਮੈਨੂੰ ਬੜਾ ਭਰੋਸਾ ਜੀ ਤੁਹਾਡੇ 'ਤੇ, ਉਹਨੂੰ ਸਾਡੇ 'ਤੇ ਵਿਸ਼ਵਾਸ ਹੈ। ਹੁਣ ਉਹਦਾ ਵਿਸ਼ਵਾਸ ਤਾਂ ਹੀ ਹੋਏਗਾ ਨਾ। ਫਿਰ ਦੂਜੀ ਗੱਲ, ਉਹਨੂੰ ਤਾਂ ਪਤਾ ਵੀ ਮਨ ਕਰਕੇ ਸੱਚ ਬੋਲਦਾ ਕਿ ਝੂਠ ਬੋਲਦਾ, ਉਹ ਤਾਂ ਜਾਣਦਾ ਨਾ ਸਾਡੇ ਹਿਰਦੇ ਦੀ ਹਾਲਤ ਅਵਸਥਾ ਕੀ ਹੈ, ਮਨ ਦੀ ਦਸ਼ਾ ਕੀ ਹੈ ਸਾਡੇ ਦੀ, ਵੀ ਮੈਂ ਇਕੱਲਾ ਉਪਰੋਂ ਉਪਰੋਂ ਹੀ ਆਖ ਰਿਹਾ ਵੀ ਮੈਨੂੰ ਸੱਚ ਦਾ ਸੌਦਾ ਦੇ, ਕਿ ਸੱਚਮੁੱਚ ਮਨ ਕਰਕੇ ਮੈਂ ਉਹਦੇ ਅੱਗੇ ਮੰਗ ਰੱਖੀ ਹੈ ਕਿ ਮੈਂ ਸੱਚ ਦਾ ਸੌਦਾ ਲੈਣ ਆਇਆ। ਜੇ ਤੇ ਮਨ ਕਰਕੇ ਮੰਗ ਰੱਖੀ ਹੈ ਫਿਰ ਤੇ ਦਾਅਵੇ ਨਾਲ ਆਖ ਸਕਦੇ ਹੋ ਸੱਚ ਦਾ ਸੌਦਾ ਦਏਗਾ, ਤੇ ਪਰ ਜੇ ਇਕੱਲੀ ਜ਼ੁਬਾਨ ਹੀ ਆਖੀ ਜਾਂਦੀ ਹੈ ਫਿਰ ਨਹੀਂ ਜੇ ਮਿਲਦਾ, ਕਿਉਂਕਿ ਉਹਦਾ ਵਿਸ਼ਵਾਸ ਨਹੀਂ ਹੋਇਆ, ਉਹਦਾ ਵਿਸ਼ਵਾਸ ਨਹੀਂ ਹੋਇਆ। ਇਸ ਲਈ ਆਪਣਾ ਮਨ ਇਹਨੂੰ ਹਮੇਸ਼ਾ ਯਤਨ ਕਰੀਏ ਨਿਰਮਲ ਰੱਖਣ ਦਾ। ਤੇ ਇੱਕੋ ਅਵਸਥਾ ਵਿੱਚ ਰੱਖਣ ਦਾ, ਕਹਿਣੀ ਔਰ ਕਰਨੀ ਵਿੱਚ ਪਰਪੱਕ ਰੱਖਣ ਦਾ, ਤਾਂ ਜੋ ਅਕਾਲ ਪੁਰਖ ਦਾ ਵਿਸ਼ਵਾਸ ਭਰੋਸਾ ਸਾਡੇ 'ਤੇ ਬਣਿਆ ਰਹੇ। ਅਸੀਂ ਤਾਂ ਕਹਿੰਦੇ ਹਾਂ ਨਾ ਜਦੋਂ ਸਾਨੂੰ ਲੋੜ ਹੁੰਦੀ ਵੀ ਸਾਡਾ ਮਾਲਕ ਜੀ ਬੜਾ ਭਰੋਸਾ ਤੇਰੇ 'ਤੇ, ਅਤੇ ਜਦੋਂ ਲੋੜ ਪੂਰੀ ਹੋ ਜਾਵੇ ਫਿਰ ਭਰੋਸਾ ਕਿੱਥੇ ਜਾਂਦਾ? ਜੇ ਭਰੋਸਾ ਬੜਾ ਤੇਰੇ 'ਤੇ ਫਿਰ ਤਾਂ ਹਾਲਾਤ ਚੰਗੇ ਹੋਣ ਮਾੜੇ ਹੋਣ ਭਰੋਸਾ 'ਤੇ ਰਹੇ, ਪਰ ਸਾਡਾ ਭਰੋਸਾ ਹਾਲਾਤਾਂ 'ਤੇ ਹੈ। ਜੇ ਚੰਗੇ ਨੇ ਭਰੋਸਾ, ਜੇ ਚੰਗੇ ਨਾ ਹੋਣ ਭਰੋਸਾ ਵੀ ਡਾਮਾਡੋਲ ਹੋ ਜਾਂਦਾ। ਫਿਰ ਉਹਨੂੰ ਤਾਂ ਪਤਾ ਹੀ ਹੈ ਨਾ ਵੀ ਇਹਦਾ ਵਿਸ਼ਵਾਸ ਮੇਰੇ 'ਤੇ ਕਿੰਨਾ, ਉਹ ਤਾਂ ਜਾਣਦਾ। ਫਿਰ ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਕਿਹਾ ਨਾ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਾਹਰ ਉਸਕਾ ਵਿਸ਼ਵਾਸ ਨਾ ਹੋਵੇ। ਇੱਕ ਵਾਰੀ ਭਰੋਸਾ ਕੀ ਕਰੀਦਾ ਜੀ, ਅਤੇ ਜਿੱਥੋਂ ਇੱਕ ਵਾਰੀ ਭਰੋਸਾ ਟੁੱਟ ਜੇ ਮੁੜ ਕੇ ਦੁਬਾਰਾ ਹੁੰਦਾ? ਅਗਲਾ ਲੱਖ ਵਾਰੀ ਕਹੀ ਜਾਏ ਜੀ ਮੇਰੇ 'ਤੇ ਭਰੋਸਾ ਕਰੋ, ਮੇਰੇ 'ਤੇ ਵਿਸ਼

ਨਹੀਂ ਬਣਦਾ ਭਰੋਸਾ, ਕਿਉਂਕਿ ਪਹਿਲਾਂ ਵਿਸ਼ਵਾਸ ਟੁੱਟ ਗਿਆ। ਤੇ ਜੇ ਕਿਤੇ ਚਲੋ ਬਹੁਤੀ ਵਾਰ ਆਖਣ ਤੇ ਬੰਦਾ ਅਗਲੀ ਵਾਰੀ ਫਿਰ ਭਰੋਸਾ ਕਰ ਲਏ ਵੀ ਚੱਲ, ਤੇ ਜਦੋਂ ਦੁਬਾਰਾ ਟੁੱਟਦਾ ਨਾ ਫਿਰ ਇਨਸਾਨ ਕਹਿ ਹੀ ਦਿੰਦਾ ਵੀ ਆਦਤ ਨਹੀਂ ਜਾਂਦੀ, ਵੀ ਤੂੰ ਆਪਣੀ ਆਦਤ ਦਾ ਪੱਕਾ ਹੀ ਹੈ। ਅਕਾਲ ਪੁਰਖ ਤੇ ਸਾਡੇ ਉੱਤੇ ਵਾਰ ਵਾਰ ਭਰੋਸਾ ਕਰਕੇ ਸਾਨੂੰ ਬਖਸ਼ਦੇ ਨੇ, ਪਰ ਕਿਤੇ ਨਾ ਕਿਤੇ ਮਾਲਕ ਵੀ ਕਹਿੰਦਾ ਹੀ ਹੋਣਾ ਵੀ ਇਨਸਾਨੀ ਮਤ ਦਾ ਜਿਹੜਾ ਉਹ ਆਦਤ ਹੈ ਨਾ ਉਹ ਨਹੀਂ ਜਾਂਦੀ, ਇਹ ਉੱਥੇ ਹੀ ਖੜੋਤਾ ਹੈ, ਇਹ ਉੱਥੇ ਹੀ ਖੜੋਤਾ ਹੈ, ਆਦਤ ਨਹੀਂ ਜਾਂਦੀ। ਫਿਰ ਕਹਿੰਦੇ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ, ਨਦਰ ਕਰੇ ਸੋਈ ਸੱਚ ਪਾਏ। ਜਿਨ੍ਹਾਂ ਉੱਤੇ ਉਹਨੇ ਨਦਰ ਕੀਤੀ ਉਹਨਾਂ ਨੇ ਸੱਚ ਹਾਸਲ ਕਰ ਲਿਆ। ਗੁਰ ਕੈ ਸ਼ਬਦ ਵਿਚਾਰਾ, ਗੁਰੂ ਦੇ ਸ਼ਬਦ ਦੀ ਵਿਚਾਰ ਸਦਕਾ ਸੱਚ ਦੇ ਨਾਲ ਜੁੜ

ਫਿਰ ਜੀ ਹੁਣ ਜਦੋਂ ਸੌਦਾ ਕਰਦੇ ਹਾਂ ਉਹਦੇ ਲਈ ਧਨ ਲੈ ਕੇ ਜਾਈਦਾ ਹੈ ਤਾਂ ਕਾਗਜ਼ ਹੀ ਨਾ ਜੀ। ਮੈਂ ਲੈ ਕੇ ਗਿਆ, ਸੌਦਾ ਕਰ ਲਿਆ। ਹੁਣ ਜੇ ਮੈਂ ਧਨ ਦੇ ਪੈਕਟ ਬਣਾਉਣ ਦੀ ਬਜਾਏ ਕਾਗਜ਼ਾਂ ਦੇ ਪੈਕਟ ਬਣਾ ਕੇ ਲੈ ਜਾਂ, ਹੈ ਉਹ ਮਾਇਆ ਵੀ ਕਾਗਜ਼, ਪਰ ਦੂਜੇ ਪਾਸੇ ਖਾਲੀ ਕਾਗਜ਼ ਚਿੱਟੇ ਸਾਫ ਪਲੇਨ ਹੀ। ਮੈਂ ਉਹਨਾਂ ਨੂੰ ਕੱਟ ਕੱਟ ਕੇ ਉਸ ਕੁ ਸਾਈਜ਼ ਦੇ ਬਣਾ ਕੇ ਪੈਕਟ ਬਣਾ ਲਾਂ ਵੀ ਲੈ ਭਾਈ ਆਹ 50,000 ਆ, 1,00,000 ਆ, 2,00,000 ਆ, 4,00,000 ਲੈ ਗਿਆ। ਜਦੋਂ ਸੌਦਾ ਕਰਨ ਲੱਗਾ ਤੇ ਮੈਂ ਉਹੀ ਬਣਾਏ ਹੋਏ ਪੈਕਟ ਉਹਦੇ ਅੱਗੇ ਰੱਖਤੇ ਵੀ, ਲੈ ਭਾਈ ਤੂੰ ਸੌਦਾ ਦੇ। ਉਹ ਕਹਿੰਦਾ ਆਹ ਕੀ ਹੈ, ਤੇ ਆਪਾਂ ਅੱਗੋਂ ਕਹਿ ਦਈਏ ਵੀ ਮੈਂ ਤਾਂ ਧਨ ਲੈ ਕੇ। ਕਹਿੰਦਾ ਧਨ ਕਿੱਥੇ ਹੈ? ਕਹਿੰਦਾ ਜੀ ਆਹ ਕਾਗਜ਼ਾਂ ਦਾ ਢੇਰ ਤੇ ਲਾਇਆ ਤੁਹਾਡੇ ਅੱਗੇ। ਉਹ ਮੈਂ ਤੇਰੇ ਕੋਲੋਂ ਧਨ ਮੰਗਦਾ, ਤੇਰੇ ਕੋਲੋਂ ਕਾਗਜ਼ ਨਹੀਂ ਮੰਗਦਾ, ਮੈਂ ਤੇਰੇ ਕੋਲੋਂ ਧਨ ਮੰਗ। ਹੈ ਉਹ ਵੀ ਕਾਗਜ਼ ਤੇ ਹੈ ਜਿਹੜੇ ਅਸੀਂ ਸਾਫ ਪਲੇਨ ਲੈ ਕੇ ਗਏ, ਉਹ ਵੀ ਕੋਰੇ ਕਾਗਜ਼ ਲੈ ਗਏ ਵੀ ਲੈ ਭਾਈ ਜਿੰਨੇ ਚਾਹੀਦੇ ਉਨੇ ਹੀ ਲੈ ਲਾ, ਉਹ ਵਸਤੂ ਦੇ ਦੇਗਾ। ਹੋ ਸਕਦਾ ਕ੍ਰੋਧੀ ਹੋਇਆ ਆਪਣੀ ਦੁਕਾਨ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਆਖੇ ਵੀ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ, ਇਹ ਕਿੱਥੇ ਸਮਾਂ ਖਰਾਬ ਕਰਨਾ ਆ, ਬਾਹਰ ਕੱਢੋ ਇਹਨੂੰ। ਉੱਥੇ ਦੁਰਵਿਹਾਰ ਹੋਏਗਾ ਸਾਡੇ ਨਾਲ, ਉੱਥੇ ਬੇਪੱਤੀ ਹੋਏਗੀ ਸਾਡੀ, ਕਿਉਂਕਿ ਸਾਡੇ ਕੋਲ ਧਨ ਨਹੀਂ ਹੈ, ਸਾਡੇ ਕੋਲ ਖਰਾ ਖਜ਼ਾਨਾ ਨਹੀਂ ਹੈ, ਅਸੀਂ ਖੋਟੇ ਲੈ ਕੇ ਗਏ। ਹੁਣ ਸਤਿਗੁਰੂ ਕਹਿੰਦੇ ਵਪਾਰ ਤੂੰ ਸੱਚ ਦਾ ਕਰਨਾ ਚਾਹੁੰਦਾ ਤੇ ਹਉਮੈ ਦੀ ਖੋਟ ਤੂੰ ਨਾਲ ਚੁੱਕੀ ਫਿਰਦਾ, ਦੱਸ ਸੱਚ ਦਾ ਵਪਾਰ ਕਿਵੇਂ ਹੋ ਜਾਏ? ਫਿਰ ਪੜ੍ਹੋ ਬਚਨ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਸੌਦਾ ਤੂੰ ਸੱਚ ਦਾ ਲੈਣਾ ਹੈ ਤੇ ਜਿਹੜਾ ਦੌਲਤ ਲੈ ਕੇ ਆਇਆ ਉਹ ਖੋਟੀ ਚੁੱਕੀ ਫਿਰਦਾ, ਉਹ ਖੋਟੀ ਲਈ ਫਿਰਦਾ। ਫਿਰ ਬਾਪੂ ਜੀ ਦੀ ਬਾਣੀ ਦਾ ਖਰੇ ਖਜ਼ਾਨੇ ਪਾਈ ਹੈ ਖੋਟੇ ਸੱਟੀਆਂ ਹੈ ਬਾਹਰ ਵਾਰ, ਫਿਰ ਧੱਕੇ ਵੱਜਦੇ ਨਾ। ਜੇ ਤੇ ਧਨ ਖਰਾ ਲੈ ਕੇ ਜਾਂਦਾ ਫਿਰ ਤੇ ਤੈਨੂੰ ਦੁਕਾਨਦਾਰ ਸਤਿਕਾਰ ਨਾਲ ਬਿਠਾਉਂਦਾ, ਚਾਹ ਪਾਣੀ ਪੁੱਛਦਾ, ਭੋਜਨ ਪ੍ਰਸ਼ਾਦਾ ਪੁੱਛਦਾ, ਨਾਲੇ ਤੈਨੂੰ ਵਸਤੂ ਦੇ ਕੇ ਤੋਰਦਾ। ਤੇ ਜੇ ਤੂੰ ਖੋਟੇ ਉੱਥੇ ਲੈ ਕੇ ਜਾ ਕੇ ਬਹਿ ਜੇ ਚਾਹ ਪਾਣੀ ਤੇ ਕੀ ਪੁੱਛਣਾ, ਅਗਲਾ ਕਹਿੰਦਾ ਵੀ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ। ਇਹ ਤੇ ਸਾਡੇ ਨਾਲ ਫਰੇਬ ਕਰਨ ਆਇਆ, ਛਲ ਕਰਨ ਆਇਆ, ਇਹ ਫਰੇਬੀ ਹੈ, ਇਹ ਛਲੀ ਹੈ, ਧੱਕੇ ਮਾਰ ਕੇ ਕੱਢੋ। ਉਹਦੀ ਬੇਪਤੀ ਕਰਕੇ ਉਹਨੂੰ ਬਾਹਰ ਕੱਢ ਦਿੰਦੇ ਵੀ ਆਪਾਂ ਜਾ ਦੌੜ ਜਾ ਇੱਥੋਂ। ਗੁਰੂ ਸਾਹਿਬ ਕਹਿੰਦੇ ਜੇ ਤੇ ਤੇਰੇ ਕੋਲ ਹੋਵੇ ਖਰਾ ਧਨ ਫਿਰ ਤੇ ਤੂੰ ਰੱਬ ਦੇ ਖਜ਼ਾਨੇ ਚ ਪ੍ਰਵਾਨ ਹੋ ਜਾਏ, ਤੇ ਜੇ ਤੇਰੇ ਕੋਲ ਹੋਇਆ ਖੋਟਾ ਫਿਰ ਧੱਕੇ ਵੱਜਣਗੇ। ਫਿਰ ਕੀ ਚਾਹੀਦਾ? ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ। ਤੇਰੇ ਕੋਲ ਦੱਸ ਪ੍ਰੇਮ ਦਾ ਧਾਗਾ ਹੈ, ਰੁਪਾ ਚਾਂਦੀ ਨੂੰ ਕਿਹਾ ਜਾਂਦਾ। ਹੁਣ ਧਨ ਨੋਟ, ਨੋਟ ਵਿੱਚ ਇੱਕ ਲਕੀਰ ਹੈ ਜਿਹੜੀ ਚਾਂਦੀ ਦੀ ਹੈ, ਤੁਸੀਂ ਪੁਰਾਣੇ ਵੇਖੋ ਉਹਦੇ 'ਚ ਇੱਕ ਧਾਗਾ ਜਿਹਾ ਹੁੰਦਾ, ਹੁਣ ਤੇ ਰੰਗ ਵਾਲੀਆਂ ਲਕੀਰਾਂ ਬਣਾਤੀਆਂ। ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ। ਜੇ ਉਹ ਚਾਂਦੀ ਵਿੱਚ ਹੋਵੇ ਫਿਰ ਤੇ ਖਰਾ, ਜੇ ਨਾ ਹੋਵੇ ਫਿਰ ਖੋਟਾ। ਤੇਰੇ ਕੋਲ ਪ੍ਰੇਮ ਰੂਪੀ ਧਾਗਾ ਹੈ ਤੇ ਤੂੰ ਖਰੇ, ਜੇ ਨਹੀਂ ਫਿਰ ਤੂੰ ਖੋਟਾ, ਤੂੰ ਤੇ ਹਉਮੈ ਦੀ ਮੈਲ ਚੁੱਕੀ ਫਿਰਦਾ। ਸਤਿਗੁਰੂ ਆਖ ਰਹੇ ਕਹਿੰਦੇ ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀਜੈ ਰਾਮ। ਇਹ ਤੇ ਸਾਰਾ ਝੋਲਾ ਹੀ ਮਾਇਆ ਦੇ ਹਉਮੈ ਦਾ ਮੈਲ ਦਾ ਹੀ ਭਰੀ ਫਿਰਦਾ। ਇਹ ਤੇ ਜਿੰਨਾ ਇਹਦੇ ਕੋਲ ਧਨ ਹੈ ਸਾਰੀ ਮੈਲ ਹੀ ਹੈ, ਨਿਰਮਲਤਾ ਹੀ ਤੇ ਹੈ ਹੀ ਨਹੀਂ। ਫਿਰ ਕਹਿੰਦੇ
ਭਾਈ ਜਾਂ ਤੇ ਧਨ ਨਿਰਮਲ ਕਰ ਲਾ, ਜਾਂ ਤੇ ਧਨ ਨਿਰਮਲ ਕਰ ਲਾ ਤੇ ਜਾਂ ਮੁੜ ਜਾ। ਫਿਰ ਕਹਿੰਦੇ ਜੇ ਧਨ ਨਿਰਮਲ ਕਰਨਾ ਹੋਵੇ, ਕਹਿੰਦੇ ਗੁਰਮਤੀ ਮਨ ਨਿਰਮਲ, ਨਿਰਮਲਾ ਗੁਰੂ ਦੀ ਮਤ ਦੇ ਨਾਲ ਮਨ ਨਿਰਮਲ ਹੋ ਜਾਂਦਾ। ਰਸਨਾ ਹਰ ਰਸ ਪੀਜੈ ਰਾਮ, ਆਪਣੀ ਰਸਨਾ ਦੇ ਨਾਲ ਰੱਬ ਦੇ ਨਾਮ ਦਾ ਰਸ ਛਕ, ਤੇਰਾ ਮਨ ਉਸ ਰਸ ਨੂੰ ਮਾਣੇ, ਮਨ ਨਿਰਮਲ ਕਰ। ਜੇ ਮਨ ਉਸੇ ਤਰ੍ਹਾਂ ਹਉਮੈ ਦੀ ਮੈਲ ਚੁੱਕੀ ਫਿਰਦਾ ਤੇ ਚੇਤਾ ਰੱਖੀ, ਹਉਮੈ ਦੀ ਗੰਦਗੀ ਰੱਖਣ ਵਾਲੇ ਨੇ ਕਦੇ ਸੱਚ ਦਾ ਵਪਾਰ ਨਹੀਂ ਕੀਤਾ, ਕਦੇ ਨਹੀਂ ਕੀਤਾ। ਸੱਚ ਦਾ ਵਪਾਰ ਉਹ ਕਰਦਾ ਜਿਹੜਾ ਹਉਮੈ ਦੀ ਮੈਲ ਲਾ ਲੈਂਦਾ, ਹੰਕਾਰ ਨੂੰ ਛੱਡ ਦਿੰਦਾ। ਜਿਹਦੇ ਕੋਲ ਹੰਕਾਰ ਹੈ ਉਹ ਵਪਾਰੀ ਕਿੱਥੋਂ ਸੱਚ ਦਾ ਬਣ ਜਾਏਗਾ ਜੀ? ਕਿਉਂਕਿ ਸੱਚ ਤੇ ਹੰਕਾਰ ਇਹਨਾਂ ਦਾ ਕਦੇ ਸੁਮੇਲ ਨਹੀਂ ਹੋਇਆ। ਹੰਕਾਰ ਹਮੇਸ਼ਾ ਝੂਠ ਨਾਲ ਹੁੰਦਾ, ਹੰਕਾਰ ਕਦੇ ਸੱਚ ਨਾਲ ਨਹੀਂ ਹੋਇਆ। ਸੱਚ ਭਾਵ ਪਰਮਾਤਮਾ, ਪਰਮਾਤਮਾ ਨਾਲ ਕਦੇ ਹੰਕਾਰ ਨਹੀਂ ਹੋਇਆ, ਝੂਠ ਹੈ ਹੀ ਹੰਕਾਰ ਤੇ, ਜਾਂ ਇੱਦਾਂ ਕਹਿ ਲਓ ਹੰਕਾਰ ਹੈ ਹੀ ਝੂਠ ਦਾ, ਸੱਚ ਦਾ ਹੰਕਾਰ ਨਹੀਂ ਕਰੇ। ਸੱਚ ਤੇ ਨਿਮਰਤਾ ਸਿਖਾਉਂਦਾ, ਝੂਠ ਆਫਰਨਾ ਸਿਖਾਉਂਦਾ। ਤੁਸੀਂ ਵੇਖ ਲਓ ਕਦੇ, ਜਿਹੜਾ ਬੰਦਾ ਸੱਚਾ ਹੋਵੇ ਉਹਦੀ ਆਵਾਜ਼ ਹੈ ਇੱਕੋ ਥਾਂ 'ਤੇ ਸਥਿਰ, ਉਹ ਉਸੇ ਗੱਲ ਨੂੰ ਬੋਲੀ ਜਾਂਦਾ। ਹੋ ਸਕਦਾ ਉਹਦੀ ਆਵਾਜ਼ ਮੱਧਮ ਹੋ ਜਾਏ, ਅਤੇ ਜਿਹੜਾ ਝੂਠਾ ਹੋਵੇ ਉਹ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਵਾਸਤੇ ਉੱਚੀ ਉੱਚੀ ਰੌਲਾ ਪਾਉਂਦਾ। ਫਿਰ ਹੰਕਾਰ ਝੂਠ ਦਾ ਹੀ ਹੁੰਦਾ ਹੈ, ਸੱਚ ਦਾ ਨਹੀਂ। ਸੱਚ 'ਤੇ ਨਿਮਰਤਾ ਸਿਖਾਉਂਦਾ, ਨਿਮਣ ਰਹਿਣਾ ਸਿਖਾਉਂਦਾ ਸੱਚ। ਮਾਲਕ ਕਹਿੰਦੇ ਉਹ ਗੁਰੂ ਦੀ ਮਤ ਧਾਰਨ ਕਰ ਮਨ ਨਿਰਮਲਾ, ਗੁਰੂ ਦੀ ਮਤ ਨਾਲ ਮਨ ਨਿਰਮਲ ਹੁੰਦਾ ਹੈ। ਔਰ ਰਸਨਾ ਹਰ ਰਸ ਪੀਜੈ ਰਾਮ, ਫਿਰ ਜ਼ੁਬਾਨ ਭਾਵ ਮਨ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਰਸ

ਫਿਰ ਗੁਰੂ ਸਾਹਿਬ ਜੀ ਨੇ ਅਗਲੇ ਬਚਨ ਜਿਹੜੇ ਆਖੇ ਜੀ, ਕਹਿੰਦੇ ਰਸਨਾ ਹਰ ਰਸ ਪੀਜੈ ਅੰਤਰ ਪੀਜੈ। ਅੰਦਰ ਭਿੱਜ ਜਾਂਦਾ ਜਦੋਂ ਮਨ ਨੂੰ ਰਸ, ਇੱਥੇ ਰਸਨਾ ਦਾ ਜਦੋਂ ਭਾਵ ਅਰਥ ਕਰਾਂਗੇ ਤੇ ਮਨ, ਅੱਖਰੀ ਅਰਥ ਉਹੀ ਰਸਨਾ ਜ਼ੁਬਾਨ, ਜਦੋਂ ਭਾਵ ਅਰਥ ਕਰਾਂਗੇ ਤੇ ਮਨ, ਕਿਉਂਕਿ ਰਸ ਤੇ ਮਨ ਨੇ ਮਾਨਣਾ ਨਾ। ਨਾਮ ਰਸ ਬੰਦਗੀ ਦਾ ਰਸ ਜ਼ੁਬਾਨ ਨੇ ਨਹੀਂ ਮਨ ਨੇ ਮਾਨਣਾ। ਰਸਨਾ ਹਰ ਰਸ ਪੀਜੈ, ਜਦੋਂ ਜ਼ੁਬਾਨ ਨੇ ਰਸਨਾ ਨੇ ਹਰ ਰਸ ਪੀ ਲਿਆ, ਫਿਰ ਕੀ ਹੁੰਦਾ ਅੰਤਰ ਭੀਜੈ, ਫਿਰ ਅੰਦਰ ਭੇਜ ਜਾਂਦਾ। ਜਿਵੇਂ ਇਹਨੂੰ ਸੌਖਾ ਕਰ ਲਈਏ, ਪਿਆਸ ਲੱਗੀ ਪਾਣੀ ਦੀ, ਗਲਾਸ ਭਰ ਕੇ ਅਸੀਂ ਪਾਣੀ ਪੀਣ ਦੇ ਲਈ ਫੜ ਲਿਆ, ਘੁੱਟ ਭਰਿਆ, ਕੁਰਲੀ ਕੀਤੀ, ਡੋਲਤਾ, ਰਸਨਾ ਤੇ ਗਿੱਲੀ ਹੋਈ ਹੈ, ਪਿਆਸ ਬੁੱਝੀ, ਸਾਰਾ ਗਲਾਸ ਹੀ ਕੁਰਲੀਆਂ ਕਰ ਕਰਕੇ ਡੋਲ, ਰਸਨਾ ਤੇ ਗਿੱਲੀ ਹੋ ਰਹੀ ਹੈ ਨਾ, ਜੀਭ ਤੇ ਗਿੱਲੀ ਹੋ ਰਹੀ ਨਾ, ਪਰ ਪਿਆਸ ਨਹੀਂ ਬੁੱਝ ਰਹੀ। ਹੁਣ ਉਹੀ ਗਲਾਸ ਦੁਬਾਰਾ ਭਰ ਕੇ ਇੱਕ ਘੁੱਟ, ਦੋ ਘੁੱਟ, ਚਾਰ ਘੁੱਟ ਪਾਣੀ ਪੀ ਕੇ ਅੰਦਰ ਚਲਾ ਜਾਏ, ਜਦੋਂ ਪੀਏ ਪਾਣੀ ਨੂੰ, ਛਕੀਏ ਜਲ ਛਕੀਏ, ਫਿਰ ਪਿਆਸ ਬੁੱਝਦੀ। ਕੁਰਲੀਆਂ ਭਾਵੇਂ ਸਾਰਾ ਦਿਨ ਕਰੀ ਜਾਓ, ਜੀਭ ਤੇ ਗਿੱਲੀ ਹੋ ਹੀ ਰਹੀ ਹੈ, ਪਰ ਪਿਆਸ ਨਹੀਂ ਬੁੱਝ ਰਹੀ। ਭਾਵੇਂ ਦੋ ਬਾਲਟੀਆਂ ਡੋਲ ਦਿਓ, ਤੇ ਜੇ ਪਿਆਸ ਬੁਝਾਉਣੀ, ਹੋ ਸਕਦਾ ਇੱਕ ਘੁੱਟ ਨਾਲ ਤਰਵਾਸ ਆ ਜਾਏ, ਪਰ ਜੇ ਉਹ ਪੀ ਲਈਏ ਤਾਂ ਫਿਰ ਇੱਕ ਘੁੱਟ ਵੀ ਤਰਵਾਸ ਦੇ ਦਿੰਦਾ। ਇਸੇ ਤਰ੍ਹਾਂ ਜ਼ੁਬਾਨ ਰੱਬ ਰੱਬ ਕਰੀ ਜਾਏ, ਅੰਦਰ ਭਿੱਜੇ ਹੀ ਨਾ, ਰਸ ਮਿਲੇਗਾ, ਰਸ ਮਿਲੇ ਨਹੀਂ। ਜਿੰਨਾ ਚਿਰ ਅੰਦਰ ਨਹੀਂ ਭਿੱਜਦਾ ਉਹਨਾਂ ਚਿਰ ਰਸ ਨਹੀਂ ਮਿਲਦਾ। ਇਸ ਲਈ ਰਸਨਾ ਹਰ ਰਸ ਪੀਜੈ ਅੰਤਰ ਪੀਜੈ, ਜਦੋਂ ਮਨ ਪੀਏਗਾ ਨਾ, ਮਨ ਛਕੇਗਾ, ਫਿਰ ਅੰਤਰ ਪੀਜੈ, ਫਿਰ ਅੰਦਰ ਭਿੱਜੇਗਾ। ਸਾਚ ਸ਼ਬਦ ਵਿਚਾਰੀ, ਸੱਚ ਦੇ ਸ਼ਬਦ ਦੀ ਵਿਚਾਰ ਸਦਕਾ। ਫਿਰ ਮਾਲਕ ਕਹਿੰਦੇ ਉਹ ਬਾਹਰੋਂ ਨੀ ਕਿਤੋਂ ਲੱਭਣਾ ਕੁਝ ਵੀ, ਅੰਤਰ ਖੂਹਟਾ ਅੰਮ੍ਰਿਤ ਭਰਿਆ, ਉਹ ਆਪਣਾ ਅੰਦਰ ਫਰੋਲ, ਤੇਰੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆ, ਤੂੰ ਕਿੱਥੇ ਲੱਭੀ ਜਾਂਦਾ। ਸ਼ਬਦੇ ਕਾਢ ਪੀਐ ਪਨਿਹਾਰੀ, ਉਹ ਸ਼ਬਦ ਦਾ ਸਹਾਰਾ ਲੈ, ਸ਼ਬਦ ਦਾ ਆਸਰਾ ਲੈ, ਸ਼ਬਦ ਦਾ ਆਸਰਾ ਲੈ ਕੇ ਤੇ ਫਿਰ ਇਸ ਨਾਮ ਰੂਪੀ ਅੰਮ੍ਰਿਤ ਨੂੰ ਛਕ। ਜਿਨ੍ਹਾਂ ਨੇ ਆਪਣੀ ਸੁਰਤ ਦੇ ਨਾਲ ਸ਼ਬਦ ਦਾ ਜੋੜ ਬਣਾ ਕੇ ਇਸ ਨੂੰ ਕੱਢਿਆ, ਕੱਢ ਕੱਢ ਪੀਤਾ, ਉਹਨਾਂ ਨੂੰ ਤਰਵਾਸ ਮਿਲਿਆ। ਪਰ ਜਿਹੜੇ ਆਪਣੀ ਸੁਰਤ ਨੂੰ ਇਸ ਪਾਸੇ ਲਾ ਹੀ ਨਾ ਸਕੇ, ਉਹਨਾਂ ਲਈ ਖੂਹ ਵੀ ਖਾਲੀ ਹੋਈ ਹੈ। ਕਿੱਡੀ ਬਦਕਿਸਮਤੀ ਹੋਏਗੀ ਉਸ ਮਨੁੱਖ ਦੀ, ਜਿਹੜਾ ਪਾਣੀ ਨਾਲ ਭਰੇ ਹੋਏ ਖੂਹ ਦੇ ਲਾਗੇ ਪਿਆਸਾ ਮਰ ਜਾਏ। ਕਿੱਡੀ ਵੱਡੀ ਬਦਕਿਸਮਤੀ ਹੋਏ। ਹਾਂ, ਮਾਰੂ ਥਲ ਵਿੱਚ ਪਿਆ ਹੋਵੇ ਤੇ ਬੰਦਾ ਕਹਿੰਦਾ ਵੀ ਪਾਣੀ ਲੱਭਿਆ ਨਹੀਂ ਤੇ ਪਾਣੀ ਬਿਨਾਂ ਮਰ ਗਿਆ। ਖੂਹ ਕੋਲੇ, ਖੂਹ ਦੇ ਕਿਨਾਰੇ ਤੇ ਪਿਆ ਹੋਵੇ, ਕਿਨਾਰੇ ਤੇ ਪਿਆ ਹੋਵੇ ਤੇ ਕਿਨਾਰੇ ਤੇ ਪਿਆ ਪਿਆਸਾ ਮਰ ਜੇ, ਕਿੱਡਾ ਬਦਕਿਸਮਤ ਹੋਏਗਾ। ਉਹਦੀ ਬਦਕਿਸਮਤੀ ਕੀ ਹੈ? ਉਹਦਾ ਹੰਕਾਰ। ਉਹਦੀ ਬਦਕਿਸਮਤੀ ਉਹਦਾ ਹੰਕਾਰ ਹੈ। ਹੰਕਾਰ ਕਾਹਦਾ ਸੀ? ਮੈਂ ਖੂਹ ਦੇ ਕਿਨਾਰੇ ਤੇ ਹਾਂ, ਮੈਨੂੰ ਪਿਆਸ ਲੱਗੀ ਹੈ, ਖੂਹ ਮੈਨੂੰ ਪਾਣੀ ਪਿਆ ਵੇ, ਮੈਂ ਰਾਜਾ, ਮੈਂ ਕਦੇ ਖੂਹ ਚੋਂ ਪਾਣੀ ਕੱਢ ਕੇ ਨਹੀਂ ਪੀਤਾ, ਮੈਂ ਰਾਜਾ,
ਖੂਹ ਆਪੇ ਪਾਣੀ ਪਿਆਵੇ, ਮੈਂ ਤਾਂ ਪਾਣੀ ਪੀ ਕੇ ਪਿਆਸ ਬੁਝਾਉਂ। ਕਿੱਡੀ ਬਦਕਿਸਮਤੀ ਹੈ ਜੇ ਅੱਜ ਕੋਲੇ ਚਾਕਰ ਨਹੀਂ, ਕੋਲੇ ਨੌਕਰ ਨਹੀਂ। ਸੱਜਣਾ ਯਤਨ ਕਰ ਖੂਹ ਚੋਂ ਪਾਣੀ ਭਰ, ਭਰ ਕੇ ਪਾਣੀ ਪੀ ਲਾ ਤੇ ਪਿਆਸ ਬੁਝਾ ਲਾ, ਉਹ ਜ਼ਿੰਦਗੀ ਬਚ ਜਾਏ। ਪਰ ਤੇਰਾ ਹੰਕਾਰ ਤੈਨੂੰ ਲੈ ਮਰਿਆ, ਉਹ ਮੈਂ ਰਾਜਾ, ਖੂਹ ਆਪੇ ਪਾਣੀ ਪਿਆਵੇ। ਯਤਨਸ਼ੀਲ ਤੇ ਹੋਣਾ ਹੀ ਪਏਗਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਅੰਤਰ ਖੂਹ ਦਾ ਅੰਮ੍ਰਿਤ ਭਰਿਆ, ਤੇਰੇ ਕੋਲ ਖੂਹ ਭਰਿਆ ਪਿਆ ਪਰ ਅਜੇ ਵੀ ਬਾਹਰੋਂ ਲੱਭੀ ਜਾਂਦੀ। ਕੋਈ ਸਾਨੂੰ ਨਾਮ ਦੇਵੇ ਉਹ ਤੇਰੇ ਅੰਦਰ ਖੂਹ ਭਰਿਆ। ਸੁਰਤ ਜੋੜ ਵੇਖ, ਨਾਮ ਮਿਲਦਾ ਕਿ ਨਹੀਂ ਮਿਲਦਾ। ਜਿਨ੍ਹਾਂ ਦੇ ਜਾ ਕੇ ਤੂੰ ਦਰਵਾਜ਼ੇ ਖੜਕਾਉਂਦਾ ਫਿਰਦਾ, ਕਦੇ ਫਰੋਲ ਕੇ ਵੇਖਿਆ, ਹੋ ਸਕਦਾ ਉਹ ਵੀ ਨਾਮ ਤੋਂ ਸੱਖਣੇ ਹੀ ਆਉਣ। ਜਿਨ੍ਹਾਂ ਕੋਲੋਂ ਜਾ ਕੇ ਤੂੰ ਨਾਮ ਦਾ ਧਨ ਮੰਗੀ ਜਾਣਾ, ਉਹ ਮੈਨੂੰ ਨਾਮ ਦ੍ਰਿੜ ਕਰਾਓ, ਮੈਂ ਨਾਮ ਦਾਨ ਲੈ। ਜਿਨ੍ਹਾਂ ਕੋਲੋਂ ਨਾਮ ਦਾਨ ਮੰਗਣ ਚੱਲਿਆ, ਪਹਿਲਾਂ ਉਹਨਾਂ ਨੂੰ ਤੇ ਪੁੱਛ ਕੇ ਵੇਖ ਤੁਸੀਂ ਕਮਾਇਆ ਹੈ। ਦੇਣਗੇ ਤੇ ਤਾਂ ਹੀ ਨਾ ਉਹ, ਜੇ ਉਹਨਾਂ ਨੇ ਨਾਮ ਕਮਾਇਆ ਹੋਏਗਾ। ਤੇ ਜੇ ਉਹਨਾਂ ਨੇ ਨਹੀਂ ਕਮਾਇਆ, ਸਿੱਖ ਦੀ ਅਰਦਾਸ ਤੇ ਉਹਦੇ ਅੱਗੇ ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ। ਦਾਨਾ ਸਿਰਦਾਨ ਨਾਮ ਦਾਨ, ਕਿਹਦੇ ਕੋਲੋਂ ਮੰਗਿਆ? ਜਿਹੜਾ ਨਾਮ ਦਾ ਖਜ਼ਾਨਾ ਹੈ, ਕਿਸੇ ਦੂਜੇ ਤੀਜੇ ਕੋਲੋਂ ਨਹੀਂ। ਨਾਮ ਦਾ ਧਨ ਅਕਾਲ ਪੁਰਖ ਗੁਰੂ ਸਾਹਿਬ ਬਾਣੀ ਕਿ ਸਤ ਗੁਰ ਸਿੱਖ ਕਹੋ ਨਾਮ ਧਨ ਦੇ, ਅਰਦਾਸ ਗੁਰੂ ਅੱਗੇ ਹੋਵੇ। ਉਹਦੇ ਕੋਲ ਅਰਦਾਸ ਕੀ ਕਰਨੀ ਜਿਹਦਾ ਇਹ ਹੀ ਨਹੀਂ ਪਤਾ ਉਹਨੇ ਆਪ ਕਮਾਇਆ ਕਿ ਨਹੀਂ। ਉਹ ਜੇ ਤੇਰੇ ਘਰ ਵਿੱਚ ਪਾਣੀ ਦਾ ਖੂਹ ਲੱਗਾ ਤੇ ਤੈਨੂੰ ਆਪਣੇ ਘਰ ਵਿੱਚੋਂ ਪਾਣੀ ਪੀਣਾ ਚਾਹੀਦਾ। ਤੂੰ ਅਜੇ ਵੀ ਗਵਾਂਢੀਆਂ ਕੋਲੋਂ ਜਾ ਜਾ ਕੇ ਗਲਾਸ ਮੰਗਦਾ ਫਿਰਦਾ ਪਾਣੀ ਪਿਆਓ ਜੀ। ਤੇਰੇ ਘਰ ਵਿੱਚ ਖੂਹ ਹੈ, ਤੂੰ ਆਪਣੇ ਘਰ ਵਿਚਲੇ ਖੂਹ ਚੋਂ ਪਾਣੀ ਕੱਢ ਤੇ ਪੀ। ਉਹ ਤੇਰੇ ਘਰ ਵਿਚਲੇ ਖੂਹ ਤੋਂ ਗਵਾਂਢੀ ਆ ਕੇ ਪਾਣੀ ਭਰ ਭਰ ਲੈ ਜਾਂਦੇ ਨੇ, ਤੂੰ ਉਹਨਾਂ ਕੋਲੋਂ ਭਰੇ ਪਾਣੀ ਚੋਂ ਜਾ ਕੇ ਗਲਾਸ ਮੰਗਦਾ ਫਿਰਦਾ, ਲਿਆਓ ਜੀ ਪਾਣੀ ਪਿਆਓ। ਉਹ ਤੇਰੇ ਕੋਲ ਤੇ ਖਜ਼ਾਨਾ ਹੈ, ਉਹ ਤੂੰ ਖਜ਼ਾਨੇ ਵਿੱਚੋਂ ਖਾ ਤੇ ਖਰਚ, ਤੈਨੂੰ ਕੋਈ ਮਨਾਈ ਨਹੀਂ। ਉਹ ਤੇਰੇ ਖਜ਼ਾਨੇ ਵਿੱਚੋਂ, ਤੇਰੇ ਘਰ ਵਿਚਲੇ ਖਜ਼ਾਨੇ ਵਿੱਚੋਂ ਉਹ ਤੇਰੇ ਗਵਾਂਢੀ ਆਸ ਪੜੋਸ ਵਾਲੇ ਥੋੜਾ ਥੋੜਾ ਧਨ ਲੈ ਜਾਂਦੇ, ਉਹ ਅੱਗੇ ਵੰਡਣ ਲੱਗ ਜਾਂਦੇ, ਤੂੰ ਉਹਨਾਂ ਕੋਲੋਂ ਮੰਗੀ ਜਾਂਦਾ, ਤੇਰੇ ਕੋਲ ਤੇ ਖਜ਼ਾਨਾ ਭਰਿਆ। ਤੁਸੀਂ ਕਿਸੇ ਨੂੰ ਵੇਖ ਲਓ, ਜਿਹੜਾ ਵੀ ਕੋਈ ਹੋਵੇ ਜਿਹਨੂੰ ਸੰਸਾਰ ਕਹਿੰਦਾ ਜੀ ਇਹ ਬੜੇ ਚੰਗੇ ਬੜੇ ਭਲੇ, ਉਹ ਜਦੋਂ ਬਖਸ਼ਦਾ ਗੁਰਬਾਣੀ ਦਾ ਖਜ਼ਾਨਾ ਹੀ ਦਿੰਦਾ। ਗੁਰਬਾਣੀ ਕਿੱਥੋਂ ਲੈ ਕੇ ਜਾਂਦਾ ਹੈ? ਕਿੱਥੋਂ ਲਈ ਗੁਰਬਾਣੀ? ਜਿਹੜਾ ਸ਼ਬਦ ਦਿੱਤਾ ਉਹਨੇ ਕਿੱਥੋਂ ਲਿਆ? ਸਾਡੇ ਪਿਓ ਦੇ ਖਜ਼ਾਨੇ ਚੋਂ ਲਿਆ। ਫਿਰ ਇਸ ਖਜ਼ਾਨੇ ਦੇ ਵਾਰਸ ਅਸੀਂ ਹਾਂ, ਤੇ ਜਿਹੜੇ ਖਜ਼ਾਨੇ ਦੇ ਵਾਰਸ ਅਸੀਂ ਹੋਈਏ, ਉਸ ਖਜ਼ਾਨੇ ਵਿੱਚੋਂ ਧਨ ਲੈਣ ਦੀ ਬਜਾਏ ਅਸੀਂ ਫੇਰ ਗੁਆਂਢੀਆਂ ਕੋਲੋਂ ਜਾ ਮੰਗੀਏ ਜੀ ਸ਼ਬਦ ਦਿਓ, ਸਾਡਾ ਵੀ ਭਾਰ ਲਾਓ। ਉਹ ਤੇਰੇ ਕੋਲ ਤੇ ਖਜ਼ਾਨਾ, ਤੂੰ ਸ਼ਬਦ ਦਾ ਆਸਰਾ ਲੈ, ਸਹਾਰਾ ਲੈ, ਤੂੰ ਇਹੀ ਖਜ਼ਾਨਾ ਛੱਡੀ ਬੈਠਾ। ਇਸ ਲਈ ਸਾਹਿਬ ਕਹਿੰਦੇ ਅੰਤਰ ਖੂਹ ਹਟਾ, ਅੰਦਰ ਖੂਹ ਅੰਮ੍ਰਿਤ ਭਰਿਆ, ਅੰਮ੍ਰਿਤ ਨਾਲ ਭਰਿਆ ਪਿਆ ਹੈ। ਬਸ ਆਪਣੀ ਸੁਰਤ ਨੂੰ ਕਿਤੇ ਸ਼ਬਦ ਨਾਲ ਜੋੜਨਾ, ਸ਼ਬਦ ਦੇ ਕਾਢ ਪੀ ਹੈ ਪਨਿਹਾਰੀ, ਉਹ ਫੇਰ ਤੂੰ ਇਸ ਸੁਰਤ ਦੇ ਨਾਲ ਉਸ ਸ਼ਬਦ ਸੁਰਤ ਨੂੰ ਜਦੋਂ ਸ਼ਬਦ ਨਾਲ ਜੋੜੇਗਾ ਫਿਰ ਇਹਦੇ ਵਿੱਚੋਂ ਅੰਮ੍ਰਿਤ ਖਜ਼ਾਨਾ

ਜਿਸ ਨਦਰ ਕਰੇ, ਜਿਹਦੇ ਉੱਤੇ ਉਹ ਨਦਰ ਕਰਦਾ, ਸੋਈ ਸੱਚ ਲੱਗੈ, ਉਹ ਸੱਚ ਨਾਲ ਲੱਗਦੇ ਨੇ। ਰਸਨਾ ਰਾਮ ਰਵੀਜੈ, ਫਿਰ ਉਹ ਰਸਨਾ ਦੇ ਨਾਲ ਰਾਮ ਨੂੰ ਰਵਦੇ ਨੇ, ਪਰਮੇਸ਼ੁਰ ਨੂੰ ਜਪਦੇ ਨੇ। ਨਾਨਕ ਨਾਮ ਰਤੇ ਸੇ ਨਿਰਮਲ, ਹੇ ਨਾਨਕ ਜੀਓ, ਜਿਹੜੇ ਨਾਮ ਵਿੱਚ ਰਤੇ ਗਏ ਉਹ ਜਨ ਨਿਰਮਲ ਹੋ ਗਏ। ਹੋਰ ਹੋ ਮੈਂ ਮੈਲ ਭਰੀਜੈ, ਬਾਕੀ ਸਾਰੇ ਹੰਕਾਰ ਦੀ ਮੈਲ ਨਾਲ ਭਰੇ ਪਏ ਨੇ। ਜਿਹੜਾ ਉਹਦੇ ਨਾਲ ਜੁੜ ਗਿਆ ਉਹ ਨਿਰਮਲ ਹੋ ਗਿਆ, ਉਹਦੇ ਤੋਂ ਸੱਖਣਾ ਮੈਲ ਨਾਲ ਭਰਿਆ ਹੋਇਆ ਹੈ। ਇਸ ਤਰ੍ਹਾਂ ਜੀ ਗੁਰੂ ਅਮਰਦਾਸ ਪਾਤਸ਼ਾਹ ਅੱਜ ਦੋ ਪਦਿਆਂ ਰਾਹੀਂ ਸਾਨੂੰ ਜੋ ਮਤ ਦੇ ਰਹੇ, ਮਾਲਕ ਕਿਰਪਾ ਕਰਨ ਕਿਤੇ ਗੁਰੂ ਦੀ ਮਤ ਧਾਰਨ ਕਰਕੇ, ਗੁਰੂ ਦੀ ਮਤ ਦੇ ਧਾਰਨੀ ਹੋ ਅਸੀਂ ਵੀ ਆਪਣੀ ਸੁਰਤ ਸ਼ਬਦ ਨਾਲ ਜੋੜ ਕੇ ਅਤੇ ਅੰਮ੍ਰਿਤ ਰੂਪੀ ਜਲ ਨੂੰ ਅੰਦਰ ਭਰੇ ਹੋਏ ਖੂਹ ਵਿੱਚੋਂ ਛਕ ਸਕੀਏ, ਤਾਂ ਜੋ ਸਾਡੇ ਮਨਾਂ ਨੂੰ ਤਰਵਾਸ ਅਤੇ ਧੀਰਜ ਮਿਲੇ। ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

तुम ते होए सो।

ਤਪੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰੀਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨ

ਸਤਨਾਮ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਥ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤ

ਆਵੇ ਚੇਤਿਆਵਣ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ਼ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਆ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਸ਼ਬਦ ਕੀਰਤਨ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ารุมิคิยากะตันนะสะดาดุกขะหุย

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

वाहिगुरु वाहिगुरु जी का खालसा।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ।

ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ।

ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਸਾਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ।

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣ

ਸਤਨਾਮ ਵਾਹਿਗੁਰੂ ਸਾਹਿਬ ਜੀ।

0: ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਵਿੱਤਰ ਸਥਾਨ, ਬੇਅੰਤ ਸਿੱਖ ਸੰਗਤਾਂ ਜਿੱਥੇ ਆ ਕੇ ਸ਼ਰਧਾ ਭਾਵਨਾ ਦੇ ਨਾਲ ਜੁੜਦੀਆਂ ਨੇ ਔਰ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ, ਜਿੱਥੇ ਲੋਕ ਸੁਖੀਏ ਪਰਲੋਕ ਸੁਹੇਲੇ ਕੀਤੇ ਜਾਂਦੇ ਹਨ, ਉੱਥੇ ਅਹੰਕਾਰ ਦੇ ਨਾਲ ਭਰੇ ਹੋਏ ਹੰਕਾਰੀ ਬਾਈ ਧਾਰ ਦੇ ਰਾਜੇ ਭਾਰੀ ਗਿਣਤੀ ਦੇ ਵਿੱਚ ਆਪਣੀ ਫੌਜ ਸੈਨਾ ਲੈ ਕੇ ਅਨੰਦਪੁਰ ਸਾਹਿਬ 'ਤੇ ਚੜ੍ਹਾਈ ਕੀਤੀ ਹੈ। ਲੰਬੇਰੇ ਸਮੇਂ ਤੋਂ ਇਹ ਜੰਗ ਜਾਰੀ ਹੈ। ਜੋ ਇਤਿਹਾਸ ਆਪ ਜੀ ਲੜੀਵਾਰ ਸਰਵਣ ਕਰਦੇ ਆ ਰਹੇ ਹੋ, ਰਾਜਾ ਕੇਸਰੀ ਚੰਦ ਨੇ ਹਾਥੀ ਨੂੰ ਮਸਤ ਕਰਕੇ ਨਸ਼ੇ ਵਿੱਚ ਧੁੱਤ ਕਰਕੇ ਔਰ ਲੋਹੇ ਦੇ ਵਿੱਚ ਮੜ ਕੇ ਜਿਹਦੇ ਮੱਥੇ ਉੱਤੇ ਵੀ ਬਹੁਤ ਫੌਲਾਦੀ ਤਵੀ ਜਿਹੜੀ ਆ ਉਹ ਬੰਨ ਦਿੱਤੀ ਗਈ ਔਰ ਸੁੰਡ ਦੇ ਨਾਲ ਬਹੁਤ ਤੇਜ਼ ਧਾਰ ਵਾਲੀ ਤਲਵਾਰ ਬੰਨ ਦਿੱਤੀ ਤਾਂ ਕਿ ਅਨੰਦਪੁਰ ਸਾਹਿਬ ਦੇ ਵਿੱਚ ਲੋਹਗੜ੍ਹ ਦਾ ਜੋ ਕਿਲ੍ਹਾ ਹੈ ਉਸ ਕਿਲ੍ਹੇ ਦੇ ਦਰਵਾਜ਼ੇ ਨੂੰ ਹਾਥੀ ਦੇ ਰਾਹੀਂ ਤੋੜਿਆ ਜਾ ਸਕੇ। ਗੁਰੂ ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਤਿਆਰ ਕੀਤਾ ਹੈ ਇਸ ਹਾਥੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਔਰ ਦੂਸਰਾ ਅਹੰਕਾਰ ਦੇ ਨਾਲ ਭਰਿਆ ਰਾਜਾ ਕੇਸਰੀ ਚੰਦ ਇਹਦੇ ਨਾਲ ਮੁਕਾਬਲਾ ਕਰਨ ਵਾਸਤੇ ਭਾਈ ਉਦੈ ਸਿੰਘ ਜੀ ਨੂੰ ਤਿਆਰ ਕੀਤਾ ਹੈ। ਦੋਵੇਂ ਯੋਧੇ ਤਿਆਰ ਬਰ ਤਿਆਰ ਹਨ। ਦੋਵਾਂ ਦੇ ਕੋਲ ਨੇਜੇ ਨੇ ਜੋ ਸਤਿਗੁਰੂ ਮਹਾਰਾਜ ਜੀ ਵੱਲੋਂ ਬਖਸ਼ੇ ਹੋਏ ਨੇ। ਲੋਹਗੜ੍ਹ ਦਾ ਜਿਹੜਾ ਕਿਲ੍ਹਾ ਹੈ ਉਹਦੇ ਦਰਵਾਜ਼ੇ ਦੇ ਅੰਦਰ ਵਾਲੇ ਪਾਸੇ ਦੋਵੇਂ ਸੂਰਮੇ ਤਿਆਰ ਬਰ ਤਿਆਰ ਨੇ ਔਰ ਇਸ ਕਿਲ੍ਹੇ ਦੇ ਬਾਹਰ ਵਾਲੇ ਪਾਸੇ ਉਹ ਹਾਥੀ ਜੋ ਇਸ ਕਿਲ੍ਹੇ ਦੇ ਵੱਲ ਨੂੰ ਵੱਧ ਰਿਹਾ ਹੈ। ਰਾਜਾ ਕੇਸਰੀ ਚੰਦ ਜੋ ਭਾਰੀ ਗਿਣਤੀ ਦੇ ਵਿੱਚ ਸਿਪਾਹੀਆਂ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ, ਕਿਵੇਂ ਹੁਣ ਇੱਥੇ ਮੁਕਾਬਲਾ ਜਿਹੜਾ ਉਹ ਹੋਵੇਗਾ। ਕਵੀ ਜੀ ਇਤਿਹਾਸ ਦਾ ਜ਼ਿਕਰ ਕਰਦੇ ਨੇ ਬੜੇ ਪਿਆਰ ਸਤਿਕਾਰ ਦੇ ਨਾਲ। ਸਰਵਣ ਕਰੋ ਜੀ,
1: ਚੱਲਿਓ ਮਤ ਹਾਥੀ ਜਬੈ ਪੋਰ ਆਇਓ।
0: ਜਦੋਂ ਪੋਰ ਮਤਲਬ ਦਰਵਾਜ਼ਾ, ਕਿਲ੍ਹੇ ਦਾ, ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਜਿੱਥੇ ਹੈ, ਇਹ ਹਾਥੀ ਮਸਤਿਆ ਹੋਇਆ ਆਪਣੀ ਮਸਤ ਚਾਲ ਵਿੱਚ, ਕਹਿੰਦੇ ਉਸ ਪੌੜ ਉਸ ਦਰਵਾਜ਼ੇ ਵੱਲ ਨੂੰ ਅੱਗੇ ਵੱਧ ਰਿਹਾ ਹੈ।
1: ਤਕੇਲੇ ਸਵੈ ਸਿੰਘ ਜੋ ਜੋਰ ਪਾਇਓ।
0: ਹੁਣ ਜਿਹੜੇ ਬਾਹਰ ਗੁਰੂ ਕੇ ਸਿੰਘ ਜੂਝ ਰਹੇ ਨੇ, ਉਹ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਨੇ ਤਾਂ ਕਿ ਇਸ ਲੋਹਗੜ੍ਹ ਦੇ ਕਿਲ੍ਹੇ ਤੱਕ ਇਹ ਸਿਪਾਹੀ ਔਰ ਇਹ ਹਾਥੀ ਜਿਹੜਾ ਇਹ ਨਾ ਪਹੁੰਚ ਸਕੇ।
1: ਮਰੇ ਬੀਚ ਕੋ ਡੰਗਲੀਏ ਓਟ ਠਾਂਡੇ।
0: ਔਰ ਕਈ ਜਿਹੜੇ ਨੇ ਉਹ ਕੋਟੰਗ ਕਿਲ੍ਹੇ ਦਾ ਓਟ ਆਸਰਾ ਲੈ ਕੇ ਇਹਨਾਂ ਸਿਪਾਹੀਆਂ ਦੇ ਨਾਲ ਜੂਝ ਰਹੇ ਹਨ।
1: ਤੋ ਪੰਗੇ ਤੜਾਕੇ ਭਰੇ ਹੋਏ ਗਾਡੇ।
0: ਗੁਰੂ ਕੇ ਸੂਰਮੇ ਬਹਾਦਰ ਯੋਧੇ ਜਿਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਹਨ, ਉਹ ਫਿਰ ਇਹਨਾਂ ਵੱਲ ਵੱਧਦਾ ਹੋਇਆ, ਜਿਹੜਾ ਭਾਰੀ ਲਸ਼ਕਰ ਵੱਧ ਰਿਹਾ, ਉਹਨਾਂ ਦੇ ਉੱਤੇ ਗੋਲੀਆਂ ਜਿਹੜੀਆਂ ਨੇ ਉਹ

0: ਜਿਹੜਾ ਭਾਰੀ ਗਿਣਤੀ ਵਿੱਚ ਲਸ਼ਕਰ ਅੱਗੇ ਵੱਧ ਰਿਹਾ ਹੈ, ਅਹੰਕਾਰ ਦੇ ਨਾਲ ਭਰਿਆ ਹੋਇਆ, ਕਿਸੇ ਦੇ ਸਿਰ ਦੇ ਵਿੱਚ ਗੋਲੀ ਲੱਗਦੀ ਹੈ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ।
1: ਹਜ਼ਾਰੋ ਪਰੇ ਮਾਰ ਗੋਰੀਨ ਹੋਈ,
0: ਐਸੀ ਗੋਲੀਆਂ ਦੀ ਮਾਰ ਹੋਈ ਕਿ ਜਿਹੜੇ ਹਜ਼ਾਰਾਂ ਸਿਪਾਹੀ ਅੱਗੇ ਆ ਰਹੇ ਸੀ ਉਹਨਾਂ ਵਿੱਚ ਇੱਕ ਵਾਰ ਤਾਂ ਭੱਜ ਦੌੜ ਜਿਹੜੀ ਹੈ ਉਹ ਹੋਈ ਹੈ।
1: ਤਉ ਨਾ ਮਿਟੈ ਹੇਲ ਕਾਲੰਤ ਸੋਈ,
0: ਪਰ ਲੱਖ ਤੋਂ ਉੱਪਰ ਦੀ ਗਿਣਤੀ ਹੈ, ਲਗਭਗ 1,57,000 ਦੇ ਕਰੀਬ ਕਵੀ ਜੀ ਨੇ ਜ਼ਿਕਰ ਕੀਤਾ ਸੀ ਪਿਛਲੇ ਦਿਨੀ। ਉਹਦੇ ਵਿੱਚੋਂ ਜਿਹੜੇ ਅੱਗੇ ਨੇ ਉਹਨਾਂ ਉੱਤੇ ਗੋਲੀਆਂ ਦੀ ਮਾਰ ਹੁੰਦੀ ਹੈ, ਉਹ ਜਿਹੜੇ ਡੱਗ ਮਗਾਉਂਦੇ ਨੇ ਕਈ ਗਿਰ ਜਾਂਦੇ ਨੇ, ਪਰ ਜਿਹੜੇ ਪਿੱਛੇ ਅੱਗੇ ਨੂੰ ਵੱਧ ਰਹੇ ਨੇ ਕਹਿੰਦੇ ਉਹ ਬੜੀ ਦਲੇਰੀ ਨਾਲ ਜੋਸ਼ ਨਾਲ ਅਗਾਂਹ ਨੂੰ ਵੱਧਦੇ ਨੇ, ਉਹ ਪਿਛਾਂਹ ਨੂੰ ਕਹਿੰਦੇ ਨੇ ਉਹ ਮੁੜਦੇ ਨਹੀਂ ਹਨ।
1: ਪਹੁੰਚੇ ਜਵੈ ਪਰ ਲੋਹਾਨ ਵੈਰੀ,
0: ਔਰ ਇਹ ਜਿਹੜਾ ਲੋਹਗੜ੍ਹ ਦਾ ਕਿਲ੍ਹਾ ਇਹਦਾ ਜਿਹੜਾ ਦਰਵਾਜ਼ਾ ਹੈ ਲਗਭਗ ਇਹਦੇ ਕੋਲ ਪਹੁੰਚਣ ਲੱਗੇ ਹਨ।
1: ਵੱਡੀ ਮਾਰ ਖਾ ਕੇ ਨਹੀਂ ਤੁੰਗ ਫੇਰੀ,
0: ਬਹੁਤ ਵੱਡੀ ਮਾਰ ਗੁਰੂ ਕੇ ਸਿੰਘਾਂ ਨੇ ਇਹਨਾਂ ਨੂੰ ਦਿੱਤੀ ਹੈ, ਪਰ ਫਿਰ ਵੀ ਇਹ ਕਹਿੰਦੇ ਨੇ ਅਗਾਂਹ ਵੱਧਦੇ ਵੱਧਦੇ ਲੋਹਗੜ੍ਹ ਦੇ ਕਿਲ੍ਹੇ ਦੇ ਕੋਲ ਪਹੁੰਚੇ ਹਨ।
1: ਰਾਜਲ ਕੱਢ ਚਾਹੇ ਸੋ ਪਰਵੇਸੇ,
0: ਫਿਰ ਇਹਨਾਂ ਨੇ ਆਪਣੇ ਜਿਹੜੇ ਆ ਉਹ ਮਿਆਨਾ ਵਿੱਚੋਂ ਕਿਰਪਾਨਾਂ ਕੱਢ ਕੇ, ਜਿਹੜੇ ਪੈਦਲ ਚੱਲ ਕੇ ਸਿਪਾਹੀ ਅੱਗੇ ਨੂੰ ਵੱਧ ਰਹੇ ਨੇ ਉਹਨਾਂ ਨਾਲ ਤਲਵਾਰਾਂ ਦੇ ਨਾਲ ਉਹਨਾਂ ਉੱਤੇ ਵਾਰ ਕਰਨ ਵਾਸਤੇ ਗੁਰੂ ਕੇ ਜਿਹੜੇ ਸਿੰਘ ਨੇ, ਫਿਰ ਉਹ ਆਪਣੇ ਮਿਆਨਾ ਵਿੱਚੋਂ ਤਲਵਾਰਾਂ ਕੱਢਦੇ ਹਨ।
1: ਦਿਓ ਟੋਏ ਹਾਥੀ ਪ੍ਰਹਾਰ ਬਸੇਸੇ,
0: ਉਹਨਾਂ ਨੂੰ ਇਹ ਹੈ ਕਿ ਹਾਥੀ ਅੱਗੇ ਮਸਤਿਆ ਹੋਇਆ ਜਾ ਰਿਹਾ, ਵੀ ਹਾਥੀ ਨੇ ਜਾਂਦਿਆਂ ਸਾਰ ਮੱਥੇ 'ਤੇ ਤਵੀ ਬੰਨ੍ਹੀ ਹੋਈ ਹੈ, ਜਦੋਂ ਉਹਨੇ ਜ਼ੋਰ ਨਾਲ ਸਿਰ ਮਾਰਨਾ ਅਤੇ ਦਰਵਾਜ਼ਾ ਲੋਹਗੜ੍ਹ ਦਾ ਜਿਹੜਾ ਉਹ ਕਿਲ੍ਹੇ ਦਾ ਟੁੱਟ ਜਾਣਾ, ਅਸੀਂ ਫਿਰ ਅੰਦਰ ਹੱਲਾ ਬੋਲ ਦਿਆਂਗੇ। ਉਹ ਇਸ ਭਰਮ ਦੇ ਵਿੱਚ ਕਹਿੰਦੇ ਅੱਗੇ ਵੱਧ ਰਹੇ ਹਨ।
1: ਦੜਾ ਦੜ ਗੇਰੇ ਤੋਂ ਪੰਗੇ ਪ੍ਰਹਾਰ,
0: ਕਹਿੰਦੇ ਇੱਕ ਵਾਰੀ ਕਿਲ੍ਹੇ ਦਾ ਦਰਵਾਜ਼ਾ ਟੁੱਟ ਗਿਆ ਫਿਰ ਅਸੀਂ ਅੰਦਰ ਪ੍ਰਵੇਸ਼ ਕਰਾਂਗੇ, ਇਹ ਭਰਮ ਹੈ ਉਹਨਾਂ ਦਾ। ਅਤੇ ਜਦੋਂ ਅਸੀਂ ਅੰਦਰ ਪ੍ਰਵੇਸ਼ ਕਰਾਂਗੇ ਫਿਰ ਦੜਾ ਦੜ ਉਹਨਾਂ ਉੱਤੇ ਵਾਰ ਕਰਕੇ ਜਿਹੜਾ ਵੀ ਸਾਹਮਣੇ ਆਵੇਗਾ ਮਾਰ ਗਿਰਾਵਾਂਗੇ।
1: ਮੋਰਚੇ ਮੈਂ ਖਰੇ ਸਿੰਘ ਮਾਰੇ,
0: ਜਿੱਥੇ ਜਿੱਥੇ ਗੁਰੂ ਕੇ ਸਿੰਘ ਡਟੇ ਹੋਏ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਡਟੇ ਨੇ। ਹੁਣ ਜਿੱਥੇ ਜਿੱਥੇ ਇਹ ਲਸ਼ਕਰ ਅੱਗੇ ਨੂੰ ਵੱਧਦਾ ਹੈ ਕਹਿੰਦੇ ਉੱਥੇ ਉੱਥੇ ਗੁਰੂ ਕਾ ਜਿਹੜਾ ਖਾਲਸਾ ਆਪਣੀ ਮਾਰ ਕਰਦਾ ਹੈ ਤਾਂ ਕਿ ਇਹ ਅੱਗੇ ਵੱਧ ਨਾ ਸਕਣ।
1: ਹਰੀ ਲੋਥ ਪਹਿਲੋਥ ਪੋਰੰਗ ਮੰਗਾਰੀ,
0: ਦੇਖਦਿਆਂ ਦੇਖਦਿਆਂ ਜਿਹੜੇ ਹਜ਼ਾਰਾਂ ਸਿਪਾਹੀ ਨੇ ਉਹ ਜਦੋਂ ਜ਼ਮੀਨ ਉੱਤੇ ਡਿੱਗਦੇ ਨੇ ਅਤੇ ਲੋਥਾਂ ਉੱਤੇ ਲੋਥਾਂ ਪਈਆਂ, ਸਰੀਰਾਂ ਉੱਤੇ ਸਰੀਰ ਪਏ ਨਜ਼ਰ ਆਉਂਦੇ ਹਨ।
1: ਗਏ ਜੂਜ ਕੇਤੇ ਬਕੈ ਮਾਰ ਮਾਰੀ,
0: ਕਹਿੰਦੇ ਬੜੀ ਦਲੇਰੀ ਦੇ ਨਾਲ ਗੁਰੂ ਕੇ ਪਿਆਰੇ ਘੱਟ ਗਿਣਤੀ ਵਿੱਚ ਨੇ, ਪਰ ਫਿਰ ਵੀ ਬੜੀ ਬਹਾਦਰੀ ਦੇ ਨਾਲ ਇਹਨਾਂ ਨਾਲ ਜੂਝਦਿਆਂ ਬੜੀ ਵੱਡੀ ਮਾਰ ਇਹਨਾਂ ਨੂੰ ਦੇ ਰਹੇ ਹਨ।
1: ਲਲਿਤ ਪਦਛੰਦ ਤਬ ਬਚਿੱਤਰ ਸਿੰਘ ਹਿਰਦੈ ਵਿਚਾਰਿਓ,
0: ਕਹਿੰਦੇ ਜਦੋਂ ਹਾਥੀ ਜਿਹੜਾ ਸੀ ਇਸ ਕਿਲ੍ਹੇ ਦੇ ਦਰਵਾਜ਼ੇ ਦੇ ਕੋਲ ਪਹੁੰਚਣ ਲੱਗਾ ਹੈ, ਜਿੰਨੀ ਉਹ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ, ਇੱਧਰੋਂ ਭਾਈ ਬਚਿੱਤਰ ਸਿੰਘ ਜਿਹੜੇ ਆ ਉਹ ਤਿਆਰ ਬਰ ਤਿਆਰ ਨੇ, ਉਹ ਮੌਕੇ ਦੀ ਭਾਲ ਦੇ ਵਿੱਚ ਹੈ ਵੀ ਕਦੋਂ ਮੈਨੂੰ ਮੌਕਾ ਮਿਲੇ ਅਤੇ ਮੈਂ ਆਪਣੇ ਵੱਲੋਂ ਕਿਲ੍ਹੇ 'ਚੋਂ ਬਾਹਰ ਨਿਕਲ ਕੇ ਅਤੇ ਉਹਦੇ 'ਤੇ ਵਾਰ, ਉਹ ਵਾਰ ਐਸਾ ਕਰਨਾ ਸੀ ਵੀ ਇੱਕੋ ਵਾਰੀ ਉਸ ਦਰਵਾਜ਼ੇ ਦੇ ਵਿੱਚੋਂ ਨਿਕਲ ਕੇ ਅਤੇ ਸਾਹਮਣੇ ਹਾਥੀ ਦੇ ਉੱਤੇ ਵਾਰ ਕਰਨਾ ਸੀ। ਜਦੋਂ ਕਹਿੰਦੇ ਐਸਾ ਮਾਹੌਲ ਬਣ ਗਿਆ ਤਬ ਬਚਿੱਤਰ ਸਿੰਘ ਹਿਰਦੈ ਵਿਚਾਰੇ, ਹੋ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੇ ਵਿਚਾਰਿਆ ਹੈ,
1: ਇਹ ਅਵਸਰ ਅਬ ਮੇਰਾ,
0: ਕਹਿੰਦੇ ਹੁਣ ਇਹ ਅਵਸਰ ਮੇਰਾ ਆ ਗਿਆ, ਸਮਾਂ ਆ ਗਿਆ, ਹੁਣ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ, ਇਹਦਾ ਰੁੱਖ ਮੋੜਨ ਦਾ।

0: ਜਿਹੜਾ ਬਖਸ਼ਿਆ ਹੈ ਜਿਹਨੂੰ ਆਪਾਂ ਬਰਛੀ ਕਹਿ ਸਕਦੇ ਹਾਂ, ਕਹਿੰਦੇ ਨੇ ਉਹ ਜਿਹੜਾ ਬਖਸ਼ਿਆ ਹੈ ਇਸੇ ਦੇ ਨਾਲ ਹਤੋਂ ਮਤੰਗ, ਇਸ ਹਾਥੀ ਨੂੰ ਇਹਦੇ ਨਾਲ ਹੀ ਮਾਰ ਗਿਰਾਉਣਾ ਹੈ।
1: ਆਏ ਅਰੂੜ ਕਰ ਠੰਡੋ ਅੰਤਰ ਉਦੇ ਸਿੰਘ ਕੇ ਪਾਸਾ।
0: ਕਹਿੰਦੇ ਉਸ ਵੇਲੇ ਫਿਰ ਭਾਈ ਜਿਹੜੇ ਆ ਉਦੇ ਸਿੰਘ ਦੀ ਉਹ ਵੀ ਤਿਆਰ ਬਰ ਤਿਆਰ ਜਿਹੜੇ ਨੇ ਉਹ ਖਲੋਤੇ ਹੋਏ ਨੇ ਕਿ ਜਦੋਂ ਮੇਰਾ ਸਮਾਂ ਆਇਆ ਤੇ ਮੈਂ ਰਾਜਾ ਕੇਸਰੀ ਚੰਦ ਦੇ ਨਾਲ ਲੜਨਾ। ਇਹ ਦੋਵੇਂ ਬਹਾਦਰ ਯੋਧੇ ਜਿਹੜੇ ਆ ਉਹ ਤਿਆਰ

0: ਇਹ ਖਬਰ ਮਿਲੀ ਕਿ ਹਾਥੀ ਪੂਰੀ ਮਸਤੀ ਦੇ ਵਿੱਚ ਪੂਰੇ ਜੋਸ਼ ਦੇ ਵਿੱਚ ਅਗਾਂਹ ਨੂੰ ਵੱਧ ਰਿਹਾ ਅਤੇ ਦੇਖਦਿਆਂ ਦੇਖਦਿਆਂ ਦਰਵਾਜ਼ੇ ਦੇ ਜਿਹੜਾ ਉਹ ਕਿਲ੍ਹੇ ਦਾ ਦਰਵਾਜ਼ਾ ਉਹਦੇ ਉਹਨੇ ਆਪਣਾ ਮੱਥਾ ਜ਼ੋਰ ਦੇ ਨਾਲ ਜਦੋਂ ਮਾਰਨਾ ਅਤੇ ਦਰਵਾਜ਼ਾ ਟੁੱਟਣਾ। ਇਸ ਤੋਂ ਪਹਿਲਾਂ ਕਹਿੰਦੇ ਭਾਈ ਬਚਿੱਤਰ ਸਿੰਘ ਜੀ ਨੇ ਨਿਕਲ ਕੇ ਇਸ ਹਾਥੀ 'ਤੇ ਵਾਰ ਕਰਨਾ। ਜਦੋਂ ਉਹ ਸਮਾਂ ਜਿਹੜਾ ਸੀ ਉਹ ਬਣ ਆਇਆ,
1: ਖੋਲ ਕਪਾਟ ਦਿਓ ਮੁਝਿਆ ਗਏ ਦੇਖਿਓ ਜੰਗ ਮਤੰਗਾ।
0: ਉਸੇ ਵੇਲੇ ਫਿਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੇ ਅੰਦਰ ਜਿਹੜੇ ਦਰਵਾਜ਼ੇ 'ਤੇ ਪਹਿਰਾ ਦੇਣ ਵਾਲੇ ਸਿੰਘ ਖਲੋਤੇ ਹੋਏ ਨੇ, ਪਹਿਰੇਦਾਰ ਜਿਨ੍ਹਾਂ ਨੇ ਉਹ ਦਰਵਾਜ਼ਾ ਕਿਲ੍ਹੇ ਦਾ ਖੋਲ੍ਹਣਾ ਲੋਹਗੜ੍ਹ ਦਾ, ਭਾਈ ਸਾਹਿਬ ਜੀ ਤਿਆਰ ਬਰ ਤਿਆਰ ਘੋੜੇ 'ਤੇ ਸਵਾਰ, ਹੱਥ ਦੇ ਵਿੱਚ ਨੇਜਾ ਜਿਹੜਾ ਸੀ ਉਹ ਪਕੜਿਆ ਹੋਇਆ। ਅਤੇ ਉਸੇ ਵੇਲੇ ਆਖਿਆ ਖੋਲ ਕਪਾਟ ਦੇਹੋ ਮੁਝ ਆਗੈ, ਇਹ ਹੁਣੇ ਕਿਲ੍ਹੇ ਦੇ ਦਰਵਾਜ਼ਾ ਜਿਹੜਾ ਖੋਲ੍ਹਣ ਦਾ ਸਮਾਂ ਆ ਗਿਆ, ਅਤੇ ਹੁਣ ਤੁਸੀਂ ਇਹ ਦਰਵਾਜ਼ਾ ਜਿਹੜਾ ਉਹ ਖੋਲ੍ਹ ਦਿਓ, ਫਿਰ ਦੇਖੋ ਮੈਂ ਇਸ ਮਸਤ ਹਾਥੀ ਦਾ ਰੁੱਖ ਕਿਵੇਂ ਮੋੜਦਾ ਹਾਂ।
1: ਆਪਰ ਸਵਨ ਕੋ ਤੁਮ ਚਾਲੋ ਸਲਕ ਤੁਭੰਗਨ ਸੰਗਾ।
0: ਔਰ ਜਿਹੜੇ ਅੰਦਰ ਦਰਵਾਜ਼ੇ ਦੇ ਕੋਲ ਸਿੰਘ ਖਲੋਤੇ ਹੋਏ ਆ ਉਹਨਾਂ ਨੂੰ ਆਖਿਆ ਵੀ ਤੁਸੀਂ ਉਸੇ ਵੇਲੇ ਗੋਲੀਆਂ ਇਸ ਢੰਗ ਦੇ ਨਾਲ ਚਲਾਉਣੀਆਂ ਕਿ ਮੇਰਾ ਜਿਹੜਾ ਰਸਤਾ ਹੈ ਉਹ ਹਾਥੀ ਤੱਕ ਮੇਰੀ ਪਹੁੰਚ ਹੋ ਜਾਏ, ਕਿਉਂਕਿ ਬਾਹਰੋਂ ਵੀ ਜਿਹੜੇ ਲਸ਼ਕਰ ਚੜ੍ਹ ਕੇ ਆਇਆ ਉਹਨਾਂ ਨੇ ਵੀ ਆਪਣਾ ਵਾਰ ਕਰਨਾ ਹੈ। ਅਤੇ ਇੱਧਰ ਜਿਹੜਾ ਨਿਸ਼ਾਨਾ ਹੈ ਉਹ ਹੈ ਮਸਤਿਆ ਹੋਇਆ ਹਾਥੀ, ਉੱਥੇ ਤੱਕ ਭਾਈ ਬਚਿੱਤਰ ਸਿੰਘ ਜੀ ਨੇ ਪਹੁੰਚਣਾ। ਕਹਿੰਦੇ ਜਦੋਂ ਦਰਵਾਜ਼ਾ ਤੁਸੀਂ ਖੋਲ੍ਹਣਾ ਅਤੇ ਮੈਂ ਘੋੜੇ 'ਤੇ ਸਵਾਰ ਹੋ ਕੇ ਬਾਹਰ ਨਿਕਲਣਾ, ਤੁਸੀਂ ਇੱਧਰੋਂ ਗੋਲੀਆਂ ਇਸ ਢੰਗ ਨਾਲ ਚਲਾਉਣੀਆਂ ਕਿ ਮੇਰਾ ਜਿਹੜਾ ਰਸਤਾ ਸਾਫ਼ ਹੋ ਜਾਏ, ਉਸ ਹਾਥੀ ਤੱਕ ਪਹੁੰਚਣਾ ਜਿਹੜਾ ਉਹ ਸੌਖਾ।

0: ਬਾਂਟੇ ਮਤਲਬ ਉਹਦੇ ਪਾਸੇ ਭਾਈ ਉਦੈ ਸਿੰਘ ਜੀ ਦੇ ਵੱਲ ਜਿਹੜਾ ਆਇਆ ਉਹ ਹੈ ਰਾਜਾ ਕੇਸਰੀ ਚੰਦ। ਉਹ ਅਹੰਕਾਰ ਦੇ ਨਾਲ ਜਿਹੜਾ ਭਰਿਆ ਉਸ ਅਹੰਕਾਰ ਦਾ ਸਿਰ ਲਾਉਣਾ ਅਤੇ ਇਹ ਜਿਹੜੀ ਸੇਵਾ ਮਿਲੀ ਹੈ ਉਹ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਨੂੰ ਮਿਲੀ ਹੈ। ਉਹ ਵੀ ਅੰਦਰ ਤਿਆਰ ਬਰ ਤਿਆਰ ਨੇ ਕਿ ਜਦੋਂ ਮੈਨੂੰ ਸਮਾਂ ਆਇਆ ਮੌਕਾ ਮਿਲਿਆ ਤਾਂ ਰਾਜਾ ਕੇਸਰੀ ਚੰਦ ਨਾਲ ਦੋ ਹੱਥ ਕਰਨੇ ਆ। ਪਰ ਹੁਣ ਸਮਾਂ ਭਾਈ ਬਚਿੱਤਰ ਸਿੰਘ ਜੀ ਦਾ ਹੈ।
1: ਐਸੀ ਕਰੋ ਮਾਰ ਮਿਲ ਸਿੰਘੋ ਧਰ ਪਰ ਤਰ ਹੋਵੇ ਬ੍ਰਿੰਦਾ।
0: ਭਾਈ ਉਦੈ ਸਿੰਘ ਆਪਣੇ ਸਾਥੀਆਂ ਨੂੰ ਜਿਨ੍ਹਾਂ ਨੇ ਉਹਦੇ ਨਾਲ ਜਾਣਾ ਭਾਈ ਉਦੈ ਸਿੰਘ ਜੀ ਦੇ ਉਹਨਾਂ ਨੂੰ ਆਪਣੇ ਸਾਥੀਆਂ ਨੂੰ ਕਹਿ ਰਹੇ ਨੇ ਵੀ ਭਾਈ ਤਿਆਰ ਬਰ ਤਿਆਰ ਹੋ ਜਾਓ। ਜਦੋਂ ਆਪਾਂ ਰਾਜਾ ਕੇਸਰੀ ਚੰਦ ਦੇ ਨਾਲ ਲੜਨ ਵਾਸਤੇ ਅੱਗੇ ਵਧਣਾ ਤੇ ਤੁਸੀਂ ਉਹਦੇ ਆਸ ਪਾਸ ਜਿਹੜਾ ਲਸ਼ਕਰ ਹੋਏਗਾ ਉਹਨਾਂ ਦੇ ਨਾਲ ਤੁਸੀਂ ਮੁਕਾਬਲਾ ਕਰ, ਉਹਨਾਂ ਨੂੰ ਮਾਰ ਗਿਰਾਉਣਾ ਹੈ।
1: ਇਸ ਕੈ ਕਰ ਕਪਟ ਖੁੱਲਾਵੇ ਹਾਏ ਕੀ ਬਾਗ ਉਠਾਈ।
0: ਬਸ ਆਪਸ ਵਿੱਚ ਦੋ ਸੂਰਮਿਆਂ ਨੇ ਗੱਲਾਂ ਕੀਤੀਆਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਨੇ। ਕਹਿੰਦੇ ਵੀ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਵੀ ਮੇਰਾ ਤੇ ਹੁਣ ਆ ਗਿਆ ਸਮਾਂ ਉਸ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਤੇ ਤੇਰਾ ਸਮਾਂ ਆਏਗਾ ਰਾਜਾ ਕੇਸਰੀ ਚੰਦ ਦੇ ਨਾਲ ਲੜਨ ਦਾ। ਜਦੋਂ ਆਪਸ ਵਿੱਚ ਵਿਚਾਰਾਂ ਕੀਤੀਆਂ ਗੱਲਾਂ ਬਾਤਾਂ ਕੀਤੀਆਂ ਫਿਰ ਕਹਿ ਕਰ ਕਪਾਟ ਖੁੱਲਵਾਏ। ਆਖਿਆ ਵੀ ਕਪਾਟ ਇਸ ਕਿਲ੍ਹੇ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿਓ। ਉਸੇ ਵੇਲੇ ਹਾਏ ਕੀ ਬਾਗ ਉਠਾਏ, ਘੋੜੇ ਦੀ ਲਗਾਮ ਭਾਈ ਬਚਿੱਤਰ ਸਿੰਘ ਜੀ ਨੇ ਜਿਹੜੀ ਆ ਉਹ ਖਿੱਚਣ

ਕਿਲੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਸਾਹਮਣੇ ਮਸਤਿਆ ਹੋਇਆ ਹਾਥੀ ਜਿਹੜਾ ਉਹ ਤੇਜ਼ੀ ਦੇ ਨਾਲ ਅੱਗੇ ਵੱਧਦਾ ਹੋਇਆ ਨਜ਼ਰ ਆਇਆ। ਜਦੋਂ ਨਜ਼ਰ ਆਇਆ ਫਿਰ ਬੜੀ ਫੁਰਤੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਘੋੜੇ ਦੀ ਲਗਾਮ ਨੂੰ ਖਿੱਚਦਿਆਂ ਹੋਇਆਂ ਇਸ ਕਿਲੇ ਵਿੱਚੋਂ ਭਾਈ ਬਚਿੱਤਰ ਸਿੰਘ ਨਿਕਲ

ਹਾਥੀ ਦੇ ਵੱਲ ਵੇਖਿਆ, ਕਹਿੰਦੇ ਉਸੇ ਵੇਲੇ ਭਾਈ ਬਚਿੱਤਰ ਸਿੰਘ ਜੀ ਦੇ ਨੇਤਰ ਲਾਲ ਹੋ ਗਏ ਨੇ ਔਰ ਵੀਰ ਰਸ ਇੰਨਾ ਕੁ ਅੰਦਰ ਜਿਹੜਾ ਸੀ ਵਧਿਆ ਕਿ ਆਪਣੇ ਜਿਹੜੇ ਨੇ ਬੁੱਲ ਉਹ ਆਪਣੇ ਦੰਦਾਂ ਦੇ ਨਾਲ ਚਬਾਉਂਦਿਆਂ ਹੋਇਆਂ ਬੜੀ ਤੇਜ਼ੀ ਫੁਰਤੀ ਦੇ ਨਾਲ ਇਸ ਕਿਲੇ ਵਿੱਚੋਂ

0: ਕਹਿੰਦੇ ਦੇਖੋ ਕਿੰਨੀ ਕੁਫੁਰਤੀ ਹੋਏਗੀ। ਉਹ ਤੇਜ਼ੀ ਨਾਲ ਮਸਤਿਆ ਹੋਇਆ ਹਾਥੀ ਅੱਗੇ ਵੱਧ ਰਿਹਾ, ਇੱਧਰੋਂ ਤੇਜ਼ੀ ਨਾਲ ਘੋੜੇ 'ਤੇ ਸਵਾਰ ਹੋ ਕੇ ਨਿਕਲਿਆ। ਹੱਥ ਦੇ ਵਿੱਚ ਕਹਿੰਦੇ ਜਿਹੜਾ ਨੇਜਾ ਸੀ ਨਾ ਪਕੜਿਆ, ਉਹ ਉੱਪਰ ਨੂੰ ਬਾਂਹ ਉੱਤੇ ਕਰਕੇ ਉਹਨੂੰ ਘੁਮਾਉਂਦੇ ਆ, ਅਤੇ ਨਿਸ਼ਾਨਾ ਜਿਹੜਾ ਸੀ ਉਹ ਉਸ ਹਾਥੀ ਦਾ ਮਸਤਕ ਜਿੱਥੇ ਇਹ ਨੇਜਾ ਇਹ ਬਰਛੀ ਮਾਰਨੀ ਆ, ਕਹਿੰਦੇ ਨਿਸ਼ਾਨਾ ਜਿਹੜਾ ਸੀ ਉਹ ਮਸਤਕ ਨੂੰ ਲਗਾਉਂਦੇ ਹਨ।
1: ਪੱਗ ਕੋ ਬਲ ਰਕਾਬ ਪਰ ਕਰਕੇ ਉਛਲਿਓ ਆਸਨ ਸ਼ੋਰਾ।
0: ਦੇਖੋ ਕੈਸੇ ਕਮਾਲ ਦੀ ਵਿੱਦਿਆ ਹੈ, ਇਹਨੂੰ ਵਿੱਦਿਆ ਕਵਾਂਗੇ, ਕਮਾਲ ਦੀ ਸੂਰ ਵੀਰਤਾ ਵਾਲੇ ਗੁਣ ਨੇ ਕਿ ਉਹ ਹਾਥੀ ਜਿੰਨੀ ਸਪੀਡ ਨਾਲ ਆ ਰਿਹਾ, ਹੁਣ ਘੋੜਾ ਕਿੰਨੀ ਸਪੀਡ ਨਾਲ ਜਾ ਰਿਹਾ, ਕਿਹੜੇ ਵੇਲੇ ਉਸ ਘੋੜੇ ਦੇ ਉੱਤੇ ਖਲੋ ਜਾਣਾ ਜੰਪ ਕਰਕੇ, ਔਰ ਕਿਹੜੇ ਵੇਲੇ ਉਸ ਹਾਥੀ ਦੇ ਮਸਤਕ 'ਤੇ ਬਰਛੀ ਮਾਰਨੀ, ਉਹ ਕਿਸ ਤਰ੍ਹਾਂ ਅੰਦਾਜ਼ਾ ਲਗਾਉਣਾ ਵੀ ਮੈਂ ਇਸ ਟਾਈਮ ਜਿਹੜਾ ਘੋੜੇ ਦੇ ਉੱਤੇ ਜੰਪ ਕਰਕੇ ਉੱਠਣਾ, ਅਤੇ ਉਸ ਹਾਥੀ ਦੇ ਮਸਤਕ 'ਤੇ ਉਹਦੀ ਵੀ ਸਪੀਡ ਹੈ ਅਤੇ ਘੋੜੇ ਦੀ ਵੀ ਸਪੀਡ ਬੜੀ ਤੇਜ਼ ਹੈ। ਹੁਣ ਕਹਿੰਦੇ ਜਦੋਂ ਦੇਖਿਆ ਮੌਕਾ ਸਮਾਂ, ਉਸੇ ਵੇਲੇ ਫਿਰ ਆਪਣੇ ਪੈਰ ਜਿਹੜੇ ਰਕਾਬ ਵਿੱਚ ਨੇ ਉਹਨਾਂ ਉੱਤੇ ਪੂਰਾ ਜ਼ੋਰ ਦਿੰਦਿਆਂ ਭਾਰ ਪਾਉਂਦਿਆਂ ਹੋਇਆਂ ਭਾਈ ਬਚਿੱਤਰ ਸਿੰਘ ਇੱਕਦਮ ਕਹਿੰਦੇ ਘੋੜੇ ਤੋਂ ਉਛਲੇ ਹਨ।
1: ਸਭ ਸਰੀਰ ਕੋ ਸੰਭਰ ਕੇ ਹੈ ਪਾਦਿਓ ਗਾਜਿਓਰਾ।
0: ਕਹਿੰਦੇ ਨੇ ਉਸੇ ਵੇਲੇ ਪੂਰਾ ਜ਼ੋਰ, ਕਿੰਨਾ ਉਸ ਵੇਲੇ ਸਰੀਰ ਦਾ ਬਲ ਲੱਗਾ ਹੋਏਗਾ, ਕਿੰਨਾ ਸਰੀਰ ਦਾ, ਆਪਾਂ ਤਾਂ ਗੱਲਾਂ ਹੀ ਕਰ ਰਹੇ ਹਾਂ ਨਾ, ਆਪਾਂ ਤਾਂ ਇੱਕ ਇਤਿਹਾਸ ਸੁਣ ਰਹੇ ਹਾਂ, ਪਰ ਭਾਈ ਬਚਿੱਤਰ ਸਿੰਘ ਜੀ ਦਾ ਉਸ ਵੇਲੇ ਸਰੀਰ ਦਾ ਕਿੰਨਾ ਜ਼ੋਰ ਲੱਗ ਰਿਹਾ ਹੋਏਗਾ ਬਲ। ਕਹਿੰਦੇ ਜਦੋਂ ਇੱਕਦਮ ਘੋੜੇ ਤੋਂ ਉਛਲ ਕੇ ਜੰਪ ਜਿਹੜਾ ਉਹਨਾਂ ਨੇ ਕੀਤਾ, ਅਤੇ ਘੋੜੇ ਦੇ ਉੱਤੇ ਜਿੱਥੇ ਬੈਠਦੇ ਉੱਥੇ ਖਲੋਣਾ ਵੀ ਹੈ, ਉਸੇ ਵੇਲੇ ਕਹਿੰਦੇ ਪੂਰਾ ਜ਼ੋਰ ਸਰੀਰ ਦਾ ਉਹਨਾਂ ਨੇ ਲਗਾਇਆ ਹੈ।
1: ਸੈਫ ਬਚਾਏ ਚਲਾਏ ਸੋ ਵਰਸ਼ਾ ਤਵਾ ਕੁਲਾਦੀ ਪੂਰਾ।
0: ਔਰ ਇੱਕ ਗੱਲ ਹੋਰ ਨੋਟ ਕਰਿਓ, ਜਿਹੜੀ ਸੁੰਡ ਦੇ ਅੱਗੇ ਤਲਵਾਰ ਬੰਨੀ ਹੋਈ ਹੈ ਉਹਦੇ ਤੋਂ ਵੀ ਬਚਣਾ, ਕਿਉਂਕਿ ਉਹ ਵੀ ਬੜੀ ਤੇਜ਼ੀ ਨਾਲ ਸੁੰਡ ਆਪਣੀ ਹਿਲਾਉਂਦਾ ਹੋਇਆ, ਅਤੇ ਉਹ ਤਲਵਾਰ ਵੀ ਬੜੀ ਤੇਜ਼ੀ ਨਾਲ ਘੁੰਮ ਰਹੀ ਹੈ, ਉਹਦੇ ਤੋਂ ਵੀ ਬਚਾ ਕਰਕੇ ਅਤੇ ਮੱਥੇ ਉੱਤੇ ਜ਼ੋਰ ਨਾਲ ਬਰਛੀ ਮਾਰਨੀ ਹੈ। ਕਿੰਨਾ ਉਸ ਵੇਲੇ ਜੋਸ਼ ਹੈ, ਵੀਰ ਰਸ ਹੈ, ਜ਼ੋਰ ਹੈ। ਕਹਿੰਦੇ ਨੇ ਉਸ ਤਲਵਾਰ ਤੋਂ ਬਚਾ ਕਰਦਿਆਂ ਹੋਇਆਂ ਜਦੋਂ ਇੱਕਦਮ ਉਛਲੇ ਨੇ, ਕਿਉਂਕਿ ਧਿਆਨ ਮਸਤਕ ਦੇ ਵੱਲ ਹੈ, ਅਤੇ ਉਹ ਜਿਹੜੀ ਸੁੰਡ ਦੇ ਨਾਲ ਤਲਵਾਰ ਬੰਨੀ ਹੋਈ ਹੈ ਉਹਦੇ ਤੋਂ ਆਪਣਾ ਬਚਾਅ ਕਰਦਿਆਂ ਹੋਇਆਂ ਜ਼ੋਰ ਨਾਲ ਬਰਛੀ ਜਦੋਂ ਮਾਰੀ ਹਾਥੀ ਦੇ ਮਸਤਕ 'ਤੇ, ਉਹ ਜਿਹੜੀ ਤਵੀ ਸੀ ਬੜੀ ਫੁਲਾਦੀ, ਕਹਿੰਦੇ ਉਹਨੂੰ ਉਹਨੇ ਚੀਰ ਦਿੱਤਾ ਬਰਛੀ ਨੇ। ਜਦੋਂ ਉਹਨੂੰ ਚੀਰਿਆ ਅਤੇ ਉਹ ਬਰਛੀ ਜਿਹੜੀ ਨੇਜਾ ਸੀ ਕਹਿੰਦੇ ਉਸ ਹਾਥੀ ਦੇ ਮਸਤਕ ਤੱਕ

ਮਸਤਕ ਤੱਕ ਜਦੋਂ ਉਹ ਜਿਹੜੀ ਬਰਛੀ ਹੈ ਪਹੁੰਚੀ ਹੈ, ਫਿਰ ਦੋਵੇਂ ਹੱਥਾਂ ਨਾਲ ਪੂਰਾ ਜ਼ੋਰ ਲਾ ਕੇ, ਪਹਿਲਾਂ ਤਾਂ ਇੱਕ ਹੱਥ ਨਾਲ ਜਿਹੜੀ ਉਹ ਬਰਛੀ ਮਾਰੀ ਹੈ ਨਾ, ਜਦੋਂ ਉਹ ਤਵੀ ਨੂੰ ਚੀਰਦਿਆਂ ਹੋਇਆਂ ਮਸਤਕ 'ਤੇ ਜਾ ਪਹੁੰਚੀ ਹੈ, ਹੁਣ ਮਸਤਕ ਦੇ ਅੰਦਰ ਜਾ ਕੇ ਉਹਨੇ ਧੱਸਣਾ, ਫਿਰ ਦੋਵਾਂ ਹੱਥਾਂ ਨਾਲ ਉਸ ਬਰਛੀ ਨੂੰ ਪਕੜ ਕੇ ਪੂਰਾ ਜ਼ੋਰ, ਕਹਿੰਦੇ ਉਹਦੇ

ਮੱਛੀ ਸੀ ਨਾ ਉਹ ਪੂਰੀ ਦੀ ਪੂਰੀ ਜਿਹੜੀ ਆ ਉਸ ਮਸਤਕ ਦੇ ਵਿੱਚ ਜਾ ਧੱਸੀ ਹੈ। ਜਦੋਂ ਧੱਸਦੀ ਹੈ ਤਾਂ ਇੱਕਦਮ ਲਹੂ ਦੀ ਜਿਹੜੇ ਆ ਉਹ ਕਹਿ ਲਓ ਕਿ ਫੁਹਾਰੇ ਜੇ ਫੁੱਟਣ ਲੱਗ ਜਾਂਦੇ ਆ। ਜਦੋਂ ਪੂਰੇ ਜ਼ੋਰ ਨਾਲ ਉਹ ਬਰਛੀ ਤਵੀ ਨੂੰ ਚੀਰਦਿਆਂ ਮਸਤਕ ਦੇ ਅੰਦਰ ਜਾ ਧੱਸੀ, ਫਿਰ ਉਹਨੂੰ ਉਹ ਬਰਛੀ ਨੂੰ ਬਾਹਰ ਵੀ ਕੱਢਣਾ। ਜਿੰਨਾ ਜ਼ੋਰ ਲਾ ਕੇ ਉਹ ਮਸਤਕ ਦੇ ਅੰਦਰ ਉਹਨੂੰ ਧਸਾ ਦਿੱਤਾ ਔਰ ਉਹਦੀ ਬਾਹਰ ਜਿਹੜੀ ਬਰਛੀ ਤਿੱਖੀ ਹੈ ਉਹਦੀ ਜਿਹੜੀ ਐਸੀ ਸ਼ੇਪ ਬਣੀ ਹੋਈ ਆ, ਉਹਦਾ ਆਕਾਰ ਐਸਾ ਬਣਿਆ ਹੋਇਆ ਕਿ ਜਦੋਂ ਉਹਨੂੰ ਬਾਹਰ ਕੱਢਣਾ ਤਾਂ ਸਿੱਧਾ ਨਿਕਲ ਨਹੀਂ ਸਕਦੀ। ਫਿਰ ਉਹਨੂੰ ਘੁਮਾਉਣਾ, ਉਹਨੂੰ ਘੁਮਾ ਘੁਮਾ ਕੇ ਫਿਰ ਉਹਨੂੰ ਮਸਤਕ ਦੇ ਵਿੱਚੋਂ ਬਾਹਰ ਕੱਢਿਆ ਜਾਣਾ। ਤੁਸੀਂ ਇੰਨੇ ਸਮੇਂ 'ਚ ਹੀ ਦੇਖੋ ਭਾਈ ਬਚਿੱਤਰ ਸਿੰਘ ਦੀਆਂ ਬਾਹਾਂ ਦਾ ਕਿੰਨਾ ਜ਼ੋਰ ਲੱਗ ਰਿਹਾ ਹੋਵੇਗਾ। ਜਦੋਂ ਉਹ ਪੂਰੀ ਬਰਛੀ ਜਿਹੜਾ ਨਿਰਜਲ ਸੀ ਜਾ ਧੱਸਿਆ, ਫਿਰ ਦੋਵੇਂ ਹੱਥਾਂ ਦੇ ਨਾਲ ਉਹਨੂੰ ਕਹਿੰਦੇ ਨੇ ਘੁਮਾ ਕੇ ਉਹਦੇ ਮਸਤਕ ਦੇ ਵਿੱਚੋਂ

0: ਜਦੋਂ ਉਹਦੇ ਮਸਤਕ ਤੋਂ ਜਾ ਕੇ ਇਹ ਬਰਛੀ ਲੱਗੀ, ਨੇਜਾ ਜਿਹੜਾ ਸੀ ਲੱਗਿਆ, ਤੇ ਉਸੇ ਵੇਲੇ ਲਹੂ ਦੇ ਫੁਹਾਰੇ ਫੁੱਟੇ ਨੇ। ਕਹਿੰਦੇ ਇੱਕਦਮ ਹਾਥੀ ਜਿਹੜਾ ਸੀ ਉਹ ਚਿੰਗਾੜਿਆ, ਉਹ ਦਰਦ ਨਾਲ ਪੀੜਾ ਨਾਲ ਚਿੰਗਾੜਿਆ। ਜਦੋਂ ਉਹ ਚਿੰਗਾੜਿਆ ਤੇ ਕਹਿੰਦੇ ਉਹਦਾ ਸਿਰ ਜਿਹੜਾ ਸੀ ਅੱਗੇ ਨੂੰ ਨਿਭ ਗਿਆ, ਹਾਥੀ ਦਾ ਸਿਰ ਜਿਹੜਾ ਸੀ ਉਹ ਅੱਗੇ ਨੂੰ ਨਿਭ ਗਿਆ।
1: ਜਨ ਗੁਰਸਿੱਖ ਕੋ ਬੰਧਨ ਠੰਡਿਓ, ਮੈਂ ਭੁੱਲਿਓ ਇੱਥੇ ਆਇਓ।
0: ਕਵੀ ਜੀ ਕਹਿੰਦੇ ਇੱਦਾਂ ਲੱਗਦਾ ਸੀ ਦੇਖਣ ਨੂੰ ਜਿਵੇਂ ਹਾਥੀ ਸਿਰ ਝੁਕਾ ਕੇ ਤੇ ਗੁਰੂ ਦੇ ਸਿੱਖ ਅੱਗੇ ਤੇ ਉਹਨੂੰ ਕਹਿ ਰਿਹਾ ਹੋਵੇ ਕਿ ਮੈਂ ਭੁੱਲਿਆ ਸੀ ਜਿਹੜਾ ਤੇਰੇ ਅੱਗੇ ਆ ਕੇ ਖਲੋ ਗਿਆ, ਵੀ ਮੈਂ ਭੁੱਲ ਕਰ ਬੈਠਾ ਜੋ ਤੇਰੇ ਅੱਗੇ ਆ ਕੇ ਖਲੋ ਗਿਆ ਤੇ ਮੇਰਾ ਆਹ ਹਾਲ ਜਿਹੜਾ ਸੀ ਉਹ ਇੱਕ ਕਲਪਨਾ ਕੀਤੀ ਗਈ ਹੈ। ਉਹਨੇ ਸਿਰ ਜਦੋਂ ਨਿਭਾਇਆ, ਜਦੋਂ ਉਹਨੂੰ ਉਹ ਚਿੰਗਾੜਿਆ ਹਾਥੀ ਉੱਚੀ, ਜਦੋਂ ਚਿੰਗਾੜਿਆ ਤੇ ਉਹਨੇ ਸਿਰ ਨੀਵਾਂ ਕੀਤਾ ਤੇ ਕਵੀ ਜੀ ਕਹਿੰਦੇ ਦੇਖਣ ਵਾਲੇ ਨੂੰ ਇੱਦਾਂ ਲੱਗਦਾ ਸੀ ਕਿ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਮੈਂ ਭੁੱਲਿਓ ਇੱਤ ਆਇਓ, ਵੀ ਮੈਂ ਬੜੀ ਵੱਡੀ ਭੁੱਲ ਕਰ ਦਿੱਤੀ ਜੋ ਇੰਨੇ ਹੰਕਾਰ ਦੇ ਵਿੱਚ ਨਸ਼ੇ 'ਚ ਧੁੱਤ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਰੁੱਖ ਕਰ ਬੈਠਾ। ਇਹ ਇਸ਼ਾਰਾ ਸਾਡੇ ਵੱਲ ਹੈ, ਗੱਲ ਹਾਥੀ ਦੀ ਕੀਤੀ ਹੈ ਪਰ ਇਸ਼ਾਰਾ ਸਾਡੇ ਵੱਲ ਹੈ ਕਿ ਧਿਆਨ ਰੱਖਿਓ, ਅਹੰਕਾਰ ਤੇ ਚੜ ਕੇ ਕਦੇ ਗੁਰੂ ਘਰ ਵੱਲ ਆਉਣ ਦੀ ਭੁੱਲ ਨਾ ਕਰ ਬੈਠਿਓ, ਨਹੀਂ ਤੇ ਅਹੰਕਾਰੀਆਂ ਦੇ ਸਿਰ ਇੱਦਾਂ ਭੰਨੇ ਜਾਂਦੇ ਆ। ਦਲ ਭੰਜਨ ਗੁਰ ਸੂਰਮਾ, ਗੁਰੂ ਉਹ ਸੂਰਮਾ ਜਿਹੜਾ ਵੱਡੇ ਵੱਡੇ ਅਹੰਕਾਰੀਆਂ ਦੇ ਸਿਰ ਭੰਨ ਕੇ ਰੱਖ ਦਿੰਦਾ ਤੇ ਉਹਨੇ ਆਪਣੇ ਸੂਰਮੇ ਵੀ ਇੱਦਾਂ ਦੇ ਤਿਆਰ ਕੀਤੇ ਆ। ਮੱਸਾ ਰੰਗੜ ਨੂੰ ਕਿੰਨਾ ਅਹੰਕਾਰ ਸੀ, ਉਹ ਕਹਿੰਦਾ ਮੇਰਾ ਕੋਈ ਕੀ ਵਿਗਾੜ ਲਏਗਾ, ਮੈਂ ਤਾਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ

0: ਦਾ ਘਰ ਹੈ। ਇੱਥੇ ਝੁਕਣ ਵਾਲਿਆਂ ਦੇ ਸਿਰ ਨੂੰ ਮਾਣ ਤੇ ਸਨਮਾਨ ਦੇ ਕੇ ਨਿਵਾਜਿਆ ਜਾਂਦਾ ਹੈ, ਪਰ ਜੇ ਕੋਈ ਅਹੰਕਾਰ ਵਿੱਚ ਚੜ ਕੇ ਆਵੇ ਤੇ ਫਿਰ ਇਸ ਤਰ੍ਹਾਂ ਭੰਨਿਆ ਜਾਂਦਾ ਹੈ। ਉਹ ਹੁਣ ਹਾਥੀ ਦਾ ਜਦੋਂ ਸਿਰ ਨਿਵਿਆ, ਇੱਦਾਂ ਲੱਗਾ ਦੇਖਣ ਵਾਲੇ ਨੂੰ ਜਿਵੇਂ ਹਾਥੀ ਕਹਿ ਰਿਹਾ ਹੋਵੇ ਕਿ ਮੈਂ ਭੁੱਲਿਓ ਇੱਤ ਆਇਓ, ਮੈਂ ਬੜੀ ਵੱਡੀ ਭੁੱਲ ਕਰ ਬੈਠਾ ਇਸ ਪਾਸੇ ਰੁੱਖ ਕਰਕੇ।
1: ਨਿਕਸਿਓ ਤੋਮਰ ਮਸਤਕ ਤੇ ਜਬ ਹਟ ਪਾਛੈ ਮੁਖ ਮੋਰਾ।
0: ਹੁਣ ਐਸਾ ਸਮਾਂ ਐਸਾ ਬਣ ਗਿਆ ਕਿ ਜਦੋਂ ਮੱਥੇ ਤੋਂ ਬਰਛੀ ਨਿਕਲਦੀ ਹੈ ਉਹਦਾ ਸਿਰ ਪਹਿਲਾਂ ਤੇ ਨਿਵਿਆ, ਜਦੋਂ ਨਿਵਿਆ ਤੇ ਜਦੋਂ ਉਹਨੇ ਸਿਰ ਉੱਚਾ ਚੁੱਕਿਆ ਚੰਘਾੜਦਿਆਂ ਉਹਦਾ ਰੁੱਖ ਮੁੜ ਗਿਆ, ਉਹ ਪੈਰ ਉਹਦੇ ਜਿਹੜੇ ਸੀ ਉਹ ਪਿਛਾਂ ਵੱਲ ਨੂੰ ਹੋ ਗਏ ਤੇ ਸਿਰ ਜਿਹੜਾ ਲੋਹ ਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਆ ਕੇ ਟਕਰਾਉਣਾ ਸੀ ਉਹ ਪਿਛਾਂ ਨੂੰ, ਉਹਦਾ ਰੁੱਖ ਜਿਹੜਾ ਸੀ ਉਹ

0: ਦਰਦ ਦੇ ਨਾਲ ਹਾਥੀ ਝੰਗਾੜ ਰਿਹਾ ਸੀ ਤੇ ਦੂਸਰਾ ਕਹਿੰਦੇ ਉਹਦਾ ਰੁੱਖ ਪਛਾਣ ਨੂੰ ਹੋ ਗਿਆ ਜਿੱਧਰ ਇਹ ਭਾਰੀ ਲਸ਼ਕਰ ਇਹਦੇ ਮਗਰ ਮਗਰ। ਔਰ ਇੱਕ ਗੱਲ ਹੋਰ ਧਿਆਨ ਰੱਖਿਓ, ਇਹ ਹਾਥੀ ਜਿਹੜਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀ, ਐਵੇਂ ਨਹੀਂ ਸੀ ਵੱਧ ਰਿਹਾ, ਉਹ ਜਿਹੜੇ ਪਿੱਛੇ ਪੈਦਲ ਚੱਲਣ ਵਾਲੇ ਸਿਪਾਹੀ ਸੀ ਨਾ, ਉਹ ਪਿੱਛੋਂ ਦੀ ਜਿਹੜੇ ਨੇਜੇ ਨੇ ਉਹ ਉਹਨੂੰ ਚੋਭਦੇ ਆ ਰਹੇ ਸੀ, ਉਹ ਪਿੱਛੋਂ ਨੇਜੇ ਉਹਨੂੰ ਚਬਾਉਂਦੇ ਆ ਰਹੇ ਸੀ ਤਾਂ ਕਿ ਇਹ ਤੇਜ਼ੀ ਨਾਲ ਦੌੜੇ ਤੇ ਜਾ ਕੇ ਦਰਵਾਜ਼ਾ ਜਿਹੜਾ ਉਹਦੇ 'ਤੇ ਆਪਣਾ ਸਿਰ ਮਾਰੇ। ਹੁਣ ਗੇਮ ਉਲਟ ਹੋ ਗਈ, ਹੁਣ ਖੇਡ ਬਦਲ ਗਈ, ਪਾਸਾ ਪਲਟ ਗਿਆ। ਜਦੋਂ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਨੇ ਦੇਖਿਆ ਵੀ ਹਾਥੀ ਦਾ ਰੁੱਖ ਪਹਾੜੀ ਰਾਜਿਆਂ ਅਤੇ ਸਿਪਾਹੀਆਂ ਵੱਲ ਹੋ ਗਿਆ, ਪਹਿਲਾਂ ਸਿਪਾਹੀ ਚੋਭ ਮਾਰਦੇ ਸੀ ਹਾਥੀ ਦੇ, ਹੁਣ ਭਾਈ ਬਚਿੱਤਰ ਸਿੰਘ ਨੇ ਆਪਣਾ ਨੇਜਾ ਕਹਿੰਦੇ ਉਸ ਹਾਥੀ ਦੇ ਜਦੋਂ ਮਾਰਿਆ ਉਹ ਤੇਜ਼ੀ ਨਾਲ ਅਗਾਂਹ ਨੂੰ ਦੌੜਨਾ ਕਰਦਾ ਹੈ।
1: ਬਹਿਤ ਰੁਦਰ ਕੀ ਧਾਰ ਬਡੇਰੀ ਚਟਟ ਸੁੰਡ ਫਿਰ ਫੇਰੀ।
0: ਹੁਣ ਉਹਦੇ ਮੱਥੇ ਚੋਂ ਲਹੂ ਦੀਆਂ ਧਾਰਾਂ ਵਹਿ ਰਹੀਆਂ ਨੇ, ਸੁੰਡ ਫਿਰ ਉਹਦੀ ਉਸੇ ਤਰ੍ਹਾਂ ਕਹਿੰਦੇ ਜਦੋਂ ਤੇਜ਼ੀ ਨਾਲ ਹਿਲਦੀ, ਸਿਰ ਹਿਲਾਉਂਦਾ ਆਪਣਾ ਦਰਦ ਨਾਲ ਤੜਪਦਾ ਹੋਇਆ, ਜਦੋਂ ਸਿਰ ਹਿਲਾਉਂਦਾ ਤੇ ਸੁੰਡ ਵੀ ਹਿਲਦੀ ਹੈ, ਤੇ ਸੁੰਡ ਦੇ ਨਾਲ ਉਹ ਤੇਜ਼ ਤਲਵਾਰ ਤਿੱਖੀ ਤਲਵਾਰ ਜਿਹੜੀ ਉਹ ਬੰਨੀ ਹੋਈ ਹੈ। ਹੁਣੇ ਪਛਾਣ

ਦੇ ਹੇਠਾਂ ਲਤਾੜੇ ਗਏ ਤੇ ਕਈ ਜਿਹੜੇ ਉਹਦੀ ਸੁੰਡ ਨਾਲ ਤਲਵਾਰ ਬੰਨੀ ਹੋਈ ਸੀ ਉਹਦੇ ਨਾਲ ਉਹ ਮਾਰੇ ਜਾ ਰਹੇ ਨੇ। ਇਹ ਕਹਿੰਦੇ ਨਾ ਵੀ ਜਿਹੜਾ ਦੂਜਿਆਂ ਲਈ ਖੂਹ ਪੁੱਟਦਾ ਉਹਦੇ ਆਪਣੇ ਲਈ ਖੂਹ ਪੁੱਟਿਆ ਹੁੰਦਾ, ਜਿਹੜਾ ਦੂਸਰੇ ਦਾ ਮਾੜਾ ਸੋਚਦਾ ਉਹਦਾ ਆਪਣਾ ਵੀ ਮਾੜਾ। ਇਹ ਤੇ ਦੇਖੋ ਸੰਸਾਰ ਹੈ, ਜੋ ਬੀਜਾਂਗੇ ਉਹੀ ਕੁਛ ਵੱਢਣਾ ਪੈਣਾ, ਜੋ ਅਸੀਂ ਬੀਜਾਂਗੇ ਉਹੀ ਕੁਛ ਭੋਗਣਾ। ਅਸੀਂ ਕਿਸੇ ਦਾ ਮਾੜਾ ਸੋਚਾਂਗੇ ਕਰਾਂਗੇ ਤੇ ਸਾਡਾ ਵੀ ਤੇ ਮਾੜਾ ਹੋਏਗਾ ਹੀ। ਇਸ ਲਈ ਕਹਿੰਦੇ ਇਹਨਾਂ ਨੇ ਮਾੜੀ ਸੋਚ ਰੱਖ ਕੇ ਜੋ ਬਾਈ ਧਾਰ ਦੇ ਰਾਜੇ ਤੇ ਸਿਪਾਹੀਆਂ ਨੇ ਕੀਤਾ ਉਹ ਹੁਣ ਉਲਟ ਹੋ ਗਿਆ। ਹੁਣ ਸਿਪਾਹੀ ਹਾਥੀ ਦੇ ਪੈਰਾਂ ਹੇਠ ਲਤਾੜੇ ਜਾ ਰਹੇ ਨੇ ਔਰ ਜਿਹੜੇ ਇਹਦੀ

ਇਹ ਹਾਥੀ ਬੇਕਾਬੂ ਹੋ ਗਿਆ, ਕਿਸੇ ਦੇ ਕਾਬੂ ਵਿੱਚ ਨਹੀਂ ਆ ਰਿਹਾ, ਕਿਸੇ ਦੇ ਵੱਸ ਵਿੱਚ ਨਹੀਂ ਆ ਰਿਹਾ। ਆਪਣੇ ਕਹਿਣ ਲੱਗੇ ਬਸ ਚਿੰਗਾੜਦਾ ਹੋਇਆ, ਸਿਰ ਮਾਰਦਾ ਹੋਇਆ ਅਤੇ ਪੈਰਾਂ ਹੇਠ ਲਟਾੜਦਿਆਂ ਅੱਗੇ ਵੱਧਦਾ ਅਤੇ ਕਤਲ ਕਰ, ਜਿੰਨੇ ਵੀ ਅੱਗੇ ਆਏ ਸਿਪਾਹੀ ਉਹਨਾਂ ਦਾ ਕਤਲ ਕਰਦਾ ਹੋਇਆ ਉਹ ਤਲਵਾਰ ਦੇ ਨਾਲ ਮਾਰ

ਪਿਆਰ ਨਾਲ ਕਟਾ ਕੱਟ ਸ਼ੁਰੂ ਹੋ ਗਈ, ਜਿਹੜਾ ਆਵੇ ਉਹੀ ਕੱਟਿਆ ਜਾਏ, ਕਿਸੇ ਦੀ ਗਰਦਨ, ਕਿਸੇ ਦੀ ਬਾਂਹ, ਕਿਸੇ ਦਾ ਕੁਛ। ਕਹਿੰਦੇ ਸਰੀਰ ਜਿਹੜਾ ਉਹ ਕੱਟਿਆ ਜਾਵੇ ਅਤੇ ਜਿਹੜਾ

0: ਜ਼ਮੀਨ ਤੇ ਗਿਰ ਗਿਆ, ਉਹ ਪੈਰਾਂ ਹੇਠ ਲਤਾੜਿਆ ਜਾਵੇ, ਕਿਸੇ ਦਾ ਸਿਰ ਭੰਨਿਆ ਜਾ ਰਿਹਾ। ਕਹਿੰਦੇ ਇਸ ਤਰ੍ਹਾਂ ਫਿਰ ਬਹੁਤ ਭਾਰੀ ਸ਼ੋਰ ਜਿਹੜਾ ਸੀ, ਇਹ ਜਿਹੜਾ ਲੱਖਾਂ ਦੀ ਫੌਜ, ਇਹਨਾਂ ਵਿੱਚ ਬਹੁਤ ਭਾਰੀ ਸ਼ੋਰ ਮੱਚ ਗਿਆ।
1: ਸਹਿਤ ਸਿੰਘ ਉਸ ਸਤਿਗੁਰ ਹੇਰੇ ਭਇਓ ਆਨੰਦ ਉਦਾਰਾ।
0: ਗੁਰੂ ਸਤਿਗੁਰੂ ਕਲਗੀਧਰ ਮਹਾਰਾਜ ਜੀ ਉੱਚੀ ਜਿਹੜਾ ਦਮਦਮਾ ਉੱਚੀ ਥਾਂ ਉੱਥੇ ਬੈਠ ਕੇ ਸਤਿਗੁਰੂ ਜੀ ਵੇਖ ਰਹੇ ਸਨ, ਤੇ ਸਤਿਗੁਰੂ ਮਹਾਰਾਜ ਦੇ ਨਾਲ ਜਿੰਨੇ ਵੀ ਸਿੰਘ ਉੱਥੇ ਬੈਠੇ ਹੋਏ ਆ ਉਹ ਸਾਰੇ ਹੀ ਦੇਖ ਰਹੇ ਨੇ। ਔਰ ਗੁਰੂ ਕੇ ਸਿੰਘ ਕਹਿ ਰਹੇ ਨੇ ਹੱਸਦਿਆਂ ਵੀ ਮਹਾਰਾਜ ਆਹ ਦੇਖੋ ਕੀ ਭਾਣਾ ਵਰਤ ਗਿਆ। ਜਿਹੜੇ ਬੜੇ ਖੁਸ਼ ਹੋ ਕੇ ਇਸ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਤੋੜ ਕੇ ਅੰਦਰ ਆ ਕੇ ਸਾਨੂੰ ਮਾਰਨਾ ਚਾਹੁੰਦੇ ਸਨ, ਇਹਨਾਂ ਦੇ ਹਾਸੇ ਕਿੱਥੇ ਗਏ? ਇਹਨਾਂ ਦੀਆਂ ਖੁਸ਼ੀਆਂ, ਉਹ ਚਿਹਰੇ, ਇਹਨਾਂ ਦੇ ਚਿਹਰੇ ਖਿੜੇ ਸੀ, ਉਹ ਮੁਰਝਾ ਗਏ। ਹੁਣ ਉਹੀ ਸਿਪਾਹੀ ਜਿਹੜੇ ਨੇ ਕਹਿੰਦੇ

ਉਹਨੂੰ ਉਹ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹ ਹੁਣ ਕਿੱਥੇ ਕਾਬੂ ਵਿੱਚ ਆਉਣਾ, ਉਹ ਹਾਥੀ ਉਹ ਕਾਬੂ 'ਚ ਨਹੀਂ ਆਏਗਾ। ਕਹਿੰਦੇ ਹੁਣ ਦੇਖ ਜਿਹੜਾ ਜਿਹੜਾ ਵੀ ਉਹਦੇ ਅੱਗੇ ਆ ਰਿਹਾ ਹੈ ਜਾਂ ਜਿਹੜਾ ਜਿਹੜਾ ਉਹਦੇ ਨਜ਼ਰੀ ਪੈਂਦਾ ਹੈ, ਬਸ ਉਸੇ ਤਰ੍ਹਾਂ ਉਹਨੂੰ ਮਾਰਦਾ

ਕਹਿੰਦੇ ਬੜਾ ਰਿਸ ਨਾਲ ਉਹ ਹਾਥੀ ਵੀ ਜਿਹੜਾ ਉਹ ਬੜੇ ਕਹਿ ਲਓ ਗੁੱਸੇ ਨਾਲ ਜਿਵੇਂ ਭਰਿਆ ਹੋਵੇ, ਆਪਣੀ ਸੁੰਡ ਬੜੀ ਤੇਜ਼ੀ ਨਾਲ ਫੇਰ ਰਿਹਾ ਹੈ, ਸੈਫ ਜਿਹੜੀ ਤਲਵਾਰ ਉਹਦੇ ਨਾਲ ਬੰਨੀ ਹੋਈ ਹੈ, ਕੋਈ ਉਹਦੇ ਅੱਗੇ

ਖਾਲਸਾ, ਜਿਹੜੇ ਕਹਿੰਦੇ ਸੀ ਅਸੀਂ ਗੁਰੂ ਕੇ ਖਾਲਸੇ ਨੂੰ ਮਿਟਾ ਦਿਆਂਗੇ ਅਤੇ ਗੁਰੂ ਕੇ ਖਾਲਸੇ ਨੂੰ ਅਨੰਦਪੁਰ ਸਾਹਿਬ ਤੋਂ ਸਦਾ ਲਈ ਬਾਹਰ ਜਿਹੜਾ ਉਹ ਕੱਢ ਦਿਆਂਗੇ। ਅਤੇ ਇੱਥੇ ਤਾਂ ਇੱਕ ਹੀ ਗੁਰੂ ਕੇ ਸਿੰਘ ਨੇ, ਖਾਲਸੇ ਦੇ ਰੂਪ ਵਿੱਚ ਇੱਕੋ ਹੀ ਗੁਰੂ ਕੇ ਸਿੰਘ ਨੇ ਇਸ ਮਸਤੇ ਹੋਏ ਹਾਥੀ ਦਾ ਰੁੱਖ ਮੋੜ ਦਿੱਤਾ ਅਤੇ ਹਜ਼ਾਰਾਂ ਸਿਪਾਹੀ ਦੇਖਦਿਆਂ ਦੇਖਦਿਆਂ ਲਤਾੜੇ ਵੀ ਗਏ ਅਤੇ ਮਾਰੇ ਵੀ ਗਏ। ਐਵੇਂ ਥੋੜ੍ਹੀ ਮਹਾਰਾਜ ਨੇ ਕਿਹਾ ਸੀ, 1,25,000 ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਕੇਵਲ ਅਸੀਂ ਮਾਣ ਨਾ ਕਰੀਏ, ਇੱਕ ਗੱਲ ਧਿਆਨ 'ਚ ਰੱਖਿਓ, ਅਸੀਂ ਕਿਸ ਗੱਲ ਦਾ ਮਾਣ ਕਰਦੇ ਹਾਂ? ਸਾਡੇ ਕੋਲ ਕੀ ਉਹ ਕਮਾਈ ਹੈ? ਸਾਡੇ ਕੋਲ ਬਾਣੀ ਦੀ ਕਮਾਈ ਹੈ? ਜਾਂ ਜਿਹੜੀ ਖੰਡੇ ਦੀ ਅਸੀਂ ਪੌਲ ਲਈ ਹੈ, ਕਿ ਸਾਡੇ ਕੋਲ ਉਹ ਰਹਿਤ ਹੈ, ਕਿ ਅਸੀਂ ਆਪਣੀ ਰਹਿਤ ਦੇ ਵਿੱਚ ਪੂਰੇ ਹਾਂ? ਇਹ ਦੇਖਣਾ ਪਏਗਾ। ਅਸੀਂ ਸਰੀਰਕ ਬਲ ਵੀ ਘਟਾ ਚੁੱਕੇ ਹਾਂ ਅਤੇ ਆਤਮਕ ਬਲ ਵੀ ਘਟਾ ਚੁੱਕੇ ਹਾਂ, ਫਿਰ ਕਿਵੇਂ ਫਕਰ ਨਾਲ ਕਵਾਂਗੇ 1,25,000 ਸੇ ਏਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਓ? ਸਾਨੂੰ ਉਹਦੇ 'ਤੇ ਪਹਿਲਾਂ ਕਸਵੱਟੀ 'ਤੇ ਖਰਾ ਉਤਰਨਾ ਪੈਣਾ ਹੈ ਕਿ ਅਸੀਂ ਉਹ ਕਮਾਈ ਅੰਦਰੋਂ ਕਰ ਰਹੇ ਹਾਂ, ਕਿ ਸਾਡੇ ਕੋਲ ਆਤਮਕ ਬਾਣੀ ਕਾਹਦੇ ਲਈ ਦਿੱਤੀ ਸੀ? ਬਾਣੀ ਇਸੇ ਲਈ ਦਿੱਤੀ ਸੀ ਕਿ ਤੁਹਾਡੇ ਕੋਲ ਆਤਮਕ ਬਲ ਹੋਵੇ, ਤੁਹਾਡੇ ਕੋਲ ਅੰਦਰ ਆਤਮਕ ਸ਼ਕਤੀ ਹੋਣੀ ਚਾਹੀਦੀ ਸੀ, ਉਹ ਗੁਰਬਾਣੀ ਵਿੱਚੋਂ ਮਿਲਣੀ ਹੈ। ਫਿਰ ਜਿਹੜਾ ਅਸੀਂ ਖੰਡੇ ਦੀ ਪਹੁਲ ਲੈਣੀ ਹੈ, ਫਿਰ ਅਸੀਂ ਬਾਣੇ ਦੇ ਧਾਰਨੀ ਬਣਨਾ, ਮੀਰੀ ਅਤੇ ਪੀਰੀ। ਇਹ ਮੀਰੀ ਅਤੇ ਪੀਰੀ ਸਾਨੂੰ ਇਸੇ ਲਈ ਦਿੱਤਾ, ਅਸੀਂ ਸਰੀਰਕ ਤਲ 'ਤੇ ਵੀ ਮਜ਼ਬੂਤ ਹੋਣਾ ਸੀ, ਅਸੀਂ ਮਨ ਦੇ ਤਲ 'ਤੇ ਵੀ ਮਜ਼ਬੂਤ ਹੋਣਾ ਸੀ। ਪਰ ਮਾਫ਼ ਕਰਨਾ, ਅਸੀਂ ਤਾਂ ਸਰੀਰਕ ਤਲ 'ਤੇ ਵੀ ਕਮਜ਼ੋਰ ਹਾਂ ਅਤੇ ਮਾਨਸਿਕ ਤਲ 'ਤੇ ਵੀ ਕਮਜ਼ੋਰ ਹਾਂ। ਇੱਥੇ ਸਾਨੂੰ ਦੇਖਣਾ ਪਏਗਾ। ਹੁਣ ਇੱਥੇ ਕਹਿੰਦੇ ਦੇਖੋ ਜੀ, ਇੱਕ ਸਿੰਘ ਨਹੀਂ, ਇਹ ਮਸਤੇ ਹੋਏ ਜਿਹੜਾ ਹਜ਼ਾਰਾਂ ਤੋਂ ਕਾਬੂ ਨਹੀਂ ਆ ਰਿਹਾ, ਹਜ਼ਾਰਾਂ ਸਿਪਾਹੀ ਉਹਨੂੰ ਕਾਬੂ ਕਰਨ ਵਿੱਚ ਲੱਗੇ ਹੋਏ ਨੇ ਵੀ ਇਹਨੂੰ ਕਿਸੇ ਤਰ੍ਹਾਂ ਰੋਕ ਲਈਏ, ਇਹਨੂੰ ਕਿਸੇ ਤਰ੍ਹਾਂ ਕਾਬੂ ਕਰ ਲਈਏ। ਹਜ਼ਾਰਾਂ ਸਿਪਾਹੀਆਂ ਤੋਂ ਇੱਕ ਹਾਥੀ ਕਾਬੂ ਨਹੀਂ ਆ ਰਿਹਾ, ਪਰ ਇੱਕ ਗੁਰੂ ਕੇ ਸਿੰਘ ਨੇ ਹਾਥੀ ਦਾ ਰੁੱਖ ਜਿਹੜਾ ਸੀ ਉਹ ਮੋੜ ਕੇ ਰੱਖ ਦਿੱਤਾ, ਤੇਜ਼ੀ ਨਾਲ ਅੱਗੇ ਵੱਧਦੇ ਹੋਏ ਨੂੰ ਕਾਬੂ ਕਰ ਲਿਆ, ਉੱਥੇ ਹੀ ਰੋਕ ਦਿੱਤਾ, ਉਹਦੇ ਕਦਮ ਰੋਕ ਕੇ ਪਿਛਾਂ ਨੂੰ ਮੋੜ ਦਿੱਤੇ। ਐਸਾ ਕਹਿੰਦੇ ਉਸ ਵੇਲੇ ਮਾਹੌਲ

ਦੌਰ ਪਰਤ ਹਾਥੀ ਆ ਨਾ, ਉਹ ਕਦੇ ਖੱਬੇ ਹੋ ਜਾਂਦਾ, ਕਦੇ ਸੱਜੇ ਹੋ ਜਾਂਦਾ, ਕਦੇ ਸਿੱਧਾ ਦੌੜਿਆ ਜਾਂਦਾ। ਜਿਸ ਪਾਸੇ ਨੂੰ ਵੀ ਹਾਥੀ ਦੌੜਦਾ ਹੈ, ਕੱਟਤ ਜਿਹੜਾ ਵੀ ਉਹਦੇ ਅੱਗੇ ਆ ਰਿਹਾ, ਉਹ ਸੁੰਡ ਨਾਲ ਬੰਨੀ ਹੋਈ ਤਲਵਾਰ ਦੇ ਨਾਲ ਕੱਟਿਆ ਜਾ ਰਿਹਾ ਹੈ। ਫਿਰ ਕੀ ਹੋਇਆ, ਭਾਜਤ ਜਾਤ ਅਗਾਰੇ, ਹਾਥੀ ਇੱਕ, ਅੱਗੇ ਹਜ਼ਾਰਾਂ ਸਿਪਾਹੀ ਉਹਦੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਕਿ ਜੇ ਇੱਕ ਵਾਰੀ ਵੀ ਤਲਵਾਰ ਚੱਲ ਗਈ ਤੇ ਸਾਡੀ ਗਰਦਨ ਅਲੱਗ ਹੋ ਜਾਣੀ ਹੈ, ਜਾਂ ਬਾਂਹ ਅਲੱਗ ਹੋ ਜਾਣੀ ਹੈ, ਜਾਂ ਇੱਕ ਵਾਰੀ ਵੀ ਦੌੜਦੇ ਦੌੜਦੇ ਜ਼ਮੀਨ ਤੇ ਗਿਰ ਗਏ ਤੇ ਇਹਦੇ ਪੈਰ ਹੇਠਾਂ ਅਸੀਂ ਲਤਾੜੇ ਜਾਵਾਂਗੇ। ਕਹਿੰਦੇ ਉਸ ਵੇਲੇ ਐਸਾ ਮਾਹੌਲ ਬਣਿਆ ਕਿ ਜਿੱਤ ਦਿਸ਼ ਦੌਰ ਪਰਤ, ਜਿਸ ਪਾਸੇ ਨੂੰ ਵੀ ਹਾਥੀ ਦੌੜਦਾ ਹੈ, ਹਜ਼ਾਰਾਂ ਸਿਪਾਹੀ ਅੱਗੇ ਨੂੰ ਫਿਰ ਦੌੜ ਪੈਂਦੇ ਨੇ ਇਹਦੇ ਤੋਂ

ਸਿਪਾਹੀ ਦੇ ਅੱਗੇ ਸਿਪਾਹੀ ਦੌੜਦੇ ਨਜ਼ਰ ਆ ਰਹੇ ਨੇ ਆਪਣਾ ਆਪਾ ਬਚਾਉਣ ਵਾਸਤੇ, ਅਤੇ ਦੂਜਾ ਜਿਹੜਾ ਭਾਈ ਬਚਿੱਤਰ ਸਿੰਘ ਉਹ ਨਹੀਂ ਕਿਸੇ ਤੋਂ ਕਾਬੂ ਆ ਰਿਹਾ। ਸਰੀਰ ਦੇਖੋ ਹਲਕਾ ਜਿਹਾ ਹੈ ਔਰ ਕੱਦ ਛੋਟਾ ਜਿਹਾ, ਪਰ ਅੰਦਰ ਜੋਸ਼ ਫੁਰਤੀ ਕਿੰਨੀ ਕੁ ਭਰੀ ਪਈ ਹੈ। ਇੱਧਰੋਂ ਭਾਈ ਬਚਿੱਤਰ ਸਿੰਘ ਕਿਸੇ ਦੇ ਹੱਥ ਨਹੀਂ ਆਉਂਦੇ ਪਏ, ਉੱਧਰੋਂ ਉਹ ਮਸਤਿਆ ਹੋਇਆ ਹਾਥੀ ਕਿਸੇ ਦੇ ਹੱਥ ਨਹੀਂ ਆਉਂਦਾ ਪਿਆ। ਜਿਹੜੇ ਭਾਈ ਬਚਿੱਤਰ ਸਿੰਘ ਦੇ ਅੱਗੇ ਆਉਂਦੇ ਆ ਉਹ ਮਾਰੇ ਜਾਂਦੇ ਆ, ਅਤੇ ਜਿਹੜਾ ਹਾਥੀ ਦੇ ਅੱਗੇ ਆ ਗਿਆ ਉਹ ਲਤਾੜਿਆ ਅਤੇ ਮਾਰਿਆ ਗਿਆ। ਐਸਾ ਇਸ

ਕੀ ਹੈ ਕਿ ਜਿਹੜਾ ਜਸ ਵਾਰੀਆਂ ਦਾ ਹਾਥੀ ਸੀ ਉਹ ਹਾਥੀ ਇਹਨਾਂ ਜਸ ਵਾਰੀਆਂ ਤੇ ਹੀ ਪੁੱਠਾ ਪੈ ਗਿਆ। ਹਜੇ ਤੱਕ ਲੋਕ ਜਿਹੜੇ ਨੇ ਇਸ ਗੱਲ ਨੂੰ ਜਿਹੜਾ ਉਹ ਯਾਦ ਰੱਖਦੇ ਨੇ ਜੋ ਉਸ ਵੇਲੇ ਅਨੰਦਪੁਰ ਸਾਹਿਬ ਦੀ ਇਸ ਜੰਗ ਵਿੱਚ ਖੇਡ ਵਾਪਰ

ਐਸੀ ਕਹਿਣ ਲੱਗੇ ਜਿੱਤ ਉੱਥੇ ਦਿਖਾਈ ਦੇ ਰਹੀ ਹੈ। ਹਜ਼ਾਰਾਂ ਸਿਪਾਹੀ ਇੱਕੋ ਹੀ ਹਾਥੀ ਨੇ ਪੈਰਾਂ ਹੇਠ ਲਤਾੜ ਦਿੱਤੇ ਔਰ ਸੁੰਡ ਨਾਲ ਬੰਨੀ ਹੋਈ ਤਲਵਾਰ ਨਾਲ ਹੀ ਉਹਨੇ ਕੱਟ ਮਾਰ ਦਿੱਤੇ ਨੇ। ਐਸੀ ਉੱਥੇ ਖੇਡ ਬਣੀ ਕਿ ਗੁਰ ਕੀ ਵਿਜੈ ਕਰਨ ਕਾ, ਉਹ ਗੁਰੂ ਮਹਾਰਾਜ ਦੀ ਜਿੱਤ ਜਿਹੜੀ ਆ ਉੱਥੇ

ਕੇਸਰੀ ਚੰਦ ਨੇ, ਕਿਉਂਕਿ ਇਹਨੂੰ ਮਾਣ ਸੀ ਨਾ ਇਸ ਹਾਥੀ ਦੇ ਉੱਤੇ, ਇਹਨੂੰ ਹਾਥੀ ਨੂੰ ਪਾਲਿਆ, ਵੱਡਾ ਕੀਤਾ, ਮਸਤ ਕੀਤਾ, ਇਹਨੂੰ ਨਸ਼ੇ ਦਾ ਆਦੀ ਵੀ ਇਹਨੇ ਹੀ ਬਣਾਇਆ ਸੀ ਹਾਥੀ ਨੂੰ, ਕਿਉਂਕਿ ਇਹਨੂੰ ਪਤਾ ਸੀ ਕਿ ਜਦੋਂ ਇਹ ਨਸ਼ਾ ਇਹਨੂੰ ਪਿਆ ਦੇਈਦਾ ਤੇ ਮਸਤ ਹੋ ਜਾਂਦਾ ਤੇ ਫਿਰ ਉਜਾੜਾ ਕਰ ਦਿੰਦਾ। ਇਹ ਇਸ ਰਾਜਾ ਕੇਸਰੀ ਚੰਦ ਨੂੰ ਇਹ ਗੱਲ ਬਿਲਕੁਲ ਪਤਾ ਸੀ, ਕਿਉਂਕਿ ਇਹਨੇ ਹੀ ਪਾਲਿਆ ਹੋਇਆ ਸੀ ਹਾਥੀ, ਇਹਨੂੰ ਭਰੋਸਾ ਸੀ ਇਸ ਹਾਥੀ ਦੇ ਉੱਤੇ। ਕਹਿੰਦੇ ਜਦੋਂ ਰਾਜਾ ਕੇਸਰੀ ਚੰਦ ਨੇ ਕੁੰਚਰ ਅਵਲੋਕ, ਅਵਲੋਕ ਕਹਿੰਦੇ ਦੇਖਣਾ, ਕੁੰਚਰ ਕਹਿੰਦੇ ਹਾਥੀ, ਆਪਣੇ ਇਸ

0: ਉਹ ਕਹਿੰਦਾ ਵੀ ਇਹ ਕੀ ਬਣ ਗਿਆ, ਇਹ ਤਾਂ ਕਿਲੇ ਦਾ ਦਰਵਾਜ਼ਾ, ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜ ਕੇ ਗੁਰੂ ਕੇ ਖਾਲਸੇ ਨੂੰ ਖਪਾਉਣਾ ਸੀ। ਖਪਾਉਣ ਦਾ ਮਤਲਬ ਪਰੇਸ਼ਾਨ ਦੁਖੀ ਕਰਨਾ ਸੀ, ਪਰ ਇਹ ਤਾਂ ਉਲਟ ਹੋ ਗਿਆ। ਸੈਨ ਖਪਾਵਤ ਫਿਰਤ ਹੈ, ਇਹ ਤਾਂ ਮੇਰੀ ਹੋਈ ਸੈਨਾ ਨੂੰ ਖਪਾਉਣ ਲੱਗ ਪਿਆ, ਦੁਖੀ ਕਰਨ ਲੱਗ ਗਿਆ, ਪਰੇਸ਼ਾਨ ਕਰਨ ਲੱਗ ਗਿਆ, ਮਾਰਨ ਅਤੇ ਲਿਤਾੜਨ ਲੱਗ ਪਿਆ। ਬਹੁਤ ਸ਼ੋਕ, ਜਿਵੇਂ ਕਿਸੇ ਨੂੰ ਬਹੁਤ ਵੱਡਾ ਇੱਕ ਗਮ ਲੱਗ ਗਿਆ ਹੋਵੇ ਵੀ ਇਹ ਕੀ ਬਣ ਗਿਆ, ਮੇਰੀਆਂ ਸਾਰੀਆਂ ਹੀ ਇੱਛਾਵਾਂ ਦੇ ਉੱਤੇ ਪਾਣੀ ਫਿਰ ਗਿਆ। ਮੈਂ ਬੜੀ ਵੱਡੀ ਆਸ ਰੱਖੀ ਸੀ ਇਸ ਹਾਥੀ 'ਤੇ ਕਿ ਇਹ ਮਸਤਿਆ ਹੋਇਆ ਦਰਵਾਜ਼ਾ ਤੋੜ ਦੇਗਾ ਕਿਲੇ ਦਾ, ਪਰ ਤੇ ਇਹ ਖੇਡ ਹੀ ਉਲਟ ਪੈ ਗਈ। ਇੰਨਾ ਵੱਡਾ ਕਹਿੰਦੇ ਇਹਨੂੰ ਝਟਕਾ ਲੱਗਾ ਕਿ ਇੱਕਦਮ ਜਿਵੇਂ ਗਮ ਦੇ ਵਿੱਚ ਹੀ ਡੁੱਬ ਗਿਆ ਹੋਵੇ।
1: ਅਰਸ਼ਾਬਲ ਛੰਦ ਅਦੰਤੀ ਖਪਾਏ ਜਿੱਤੇ ਸੰਗ ਲਾਏ।
0: ਜਿੰਨੇ ਵੀ ਪੈਦਲ ਚੱਲਣ ਵਾਲੇ ਸਿਪਾਹੀ ਸੀ, ਬਹੁਤ ਬੁਰਾ ਹਾਲ। ਇਹ ਜਿਹੜਾ ਹਾਥੀ ਹੈ ਨਾ, ਇਸ ਹਾਥੀ ਨੇ ਉਹਨਾਂ ਸਿਪਾਹੀਆਂ ਦਾ ਬਹੁਤ ਬੁਰਾ ਹਾਲ ਕੀਤਾ ਹੈ।
1: ਰਹੇ ਸੇਖ ਜੋਈ ਭਜੇ ਤੀਰ ਸੋਈ।
0: ਤੇ ਜਿਹੜੇ ਕਹਿਣ ਲੱਗੇ ਦੂਰ ਦੂਰ ਸੀ ਹਜੇ, ਉਹ ਅਗਾਂਹ ਵਾਲੇ ਸਿਪਾਹੀਆਂ ਨੂੰ ਉਹਨਾਂ ਦੀ ਹਾਲਤ ਨੂੰ ਦੇਖ ਕੇ ਉਹਨਾਂ ਦੇ ਹਿਰਦੇ ਵੀ ਕੰਬ ਗਏ ਕਿ ਜੇ ਇਹਨਾਂ ਦਾ ਆ ਹਾਲ ਹੋ ਗਿਆ ਤੇ ਸਾਡੇ ਕੋਲ ਹਾਥੀ ਆਇਆ ਤੇ ਸਾਡਾ ਕੀ ਹਾਲ ਕਰੇਗਾ। ਕਿਸੇ ਦਾ ਸਿਰ ਜਿਵੇਂ ਮਟਕਾ ਫੁੱਟਦਾ ਨਾ, ਕਹਿੰਦੇ ਨੇ ਜਿਵੇਂ ਨਾਰੀਅਲ ਦੇ ਉੱਤੇ ਥੋੜੀ ਮਾਰੀ ਜਾਏ ਤੇ ਨਾਰੀਅਲ ਟੁੱਟਦਾ, ਇਵੇਂ ਸਿਰ ਖੁੱਲਦੇ ਦੇਖੇ ਨੇ ਸਿਪਾਹੀਆਂ ਨੇ। ਜਦੋਂ ਹਾਥੀ ਉੱਤੇ ਪੈਰ ਰੱਖਦਾ ਤੇ ਉਸ ਵੇਲੇ ਸਿਰ ਦਾ ਕੀ ਹਾਲ ਹੁੰਦਾ ਹੋਏਗਾ। ਉਸ ਵੇਲੇ ਸਿਰ ਦੀਆਂ ਜਿਹੜੀਆਂ ਮਿੱਜ ਨੇ, ਨਾੜੀਆਂ ਬਾਹਰ ਨਿਕਲ ਜਾਂਦੀਆਂ। ਉਹ ਸਿਪਾਹੀ ਜਿਹੜੇ ਦੂਰ ਨੂੰ ਨੇ, ਉਹਨਾਂ ਨੇ ਦੇਖਿਆ ਵੀ ਸਾਡਾ ਹਾਲ ਵੀ ਇੱਦਾਂ ਦਾ ਹੋ ਜਾਣਾ, ਉਹ ਦੂਰੋਂ ਦੇਖ ਕੇ ਹੀ ਭੱਜਣੇ ਸ਼ੁਰੂ ਹੋ ਗਏ। ਐਸਾ ਮਾਹੌਲ ਬਣ ਗਿਆ।
1: ਇੱਕੈ ਹੋਰ ਹਾਥੀ ਬਿਨਾਂ ਸਹਿ ਜੋ ਸਾਥੀ।
0: ਇੱਕੈ ਹੋਰ ਹਾਥੀ, ਇਕੱਲਾ ਹਾਥੀ ਹੋਈ ਹੈ, ਬਾਕੀ ਸਾਰੇ ਲਸ਼ਕਰ ਜਿਹੜਾ ਸਿਪਾਹੀਆਂ ਦਾ ਉਹ ਦੌੜਦਾ ਤੇ ਭੱਜਦਾ ਨਜ਼ਰ ਆ ਰਿਹਾ।
1: ਦੁਦੀਆਰ ਸਿੰਘ ਜਤਾ ਭੀਮ ਸਿੰਘ।
0: ਤੇ ਦੂਜੇ ਪਾਸੇ ਗੁਰੂ ਕੇ ਸਿੰਘ ਨੇ, ਜਿੱਥੇ ਜਿੱਥੇ ਗੁਰੂ ਕੇ ਸਿੰਘਾਂ ਨਾਲ ਝੜਪ ਹੋ ਰਹੀ ਹੈ ਉੱਥੇ ਵੀ ਗੁਰੂ ਕੇ ਸਿੰਘ ਇਹਨਾਂ ਉੱਤੇ ਭਾਰੀ ਪੈ ਰਹੇ ਹਨ।
1: ਚਮ ਪੁੰਜ ਕਾਈ ਨਹੀਂ ਤੀਰ ਪਾਈ।
0: ਬਹੁਤ ਜ਼ਿਆਦਾ ਮਾਰੇ ਗਏ ਔਰ ਬਹੁਤ ਜ਼ਿਆਦਾ ਘਾਇਲ ਹੋ ਗਏ, ਘਾਈ ਬਹੁਤ ਜ਼ਿਆਦਾ ਜ਼ਖਮੀ ਹੋ ਗਏ।

0: ਜਿਸ ਕਰਕੇ ਨਹੀਂ ਧੀਰ ਪਾਏ, ਧੀਰ ਮਤਲਬ ਧੀਰਜ ਟਿਕਾ, ਇਹ ਧੀਰਜ ਇਹਨਾਂ ਦੇ ਡਾਵਾਂ ਡੋਲ ਹੋਣ ਲੱਗ ਪਏ, ਹੁਣ ਇਹ ਟਿਕਦੇ ਨਜ਼ਰ ਨਹੀਂ ਆ ਰਹੇ ਹਨ।
1: ਰਹੇ ਉਹ ਦੁਰਗ ਲੈਬੇ ਬੰਨਿਓ ਜੀਵ ਦੈਬੇ,
0: ਕਹਿੰਦੇ ਜਿਹੜੇ ਲੋਹਗੜ੍ਹ ਦੇ ਕਿਲੇ ਦੇ ਉੱਤੇ ਕਬਜ਼ਾ ਕਰਨ ਵਾਸਤੇ ਆ ਰਹੇ ਸੀ, ਉਹਨਾਂ ਨੂੰ ਆਪਣੀਆਂ ਜਾਨਾਂ ਦੀ ਫਿਕਰ ਪੈ ਗਈ, ਉਹਨਾਂ ਨੂੰ ਆਪਣੇ ਸਰੀਰਾਂ ਦੀ ਫਿਕਰ ਪੈ ਗਈ ਵੀ ਅਸੀਂ ਲੋਹਗੜ੍ਹ ਦਾ ਕਿਲਾ ਤੇ ਦੂਰ ਦੀ ਰਹੀ, ਹੁਣ ਆਪਣੀਆਂ ਜਾਨਾਂ ਹੀ ਬਚਾ ਲਈਏ, ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ।
1: ਗੁਰੂ ਸੈਨ ਥੋਰੀ ਵੱਡੋ ਕਾਲ ਜੋਰੀ,
0: ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸੈਨਾ ਬਹੁਤ ਥੋੜੀ ਹੈ, ਪਰ ਇਹਨਾਂ ਦੇ ਕੋਲ ਜ਼ੋਰ ਸਾਡੇ ਨਾਲੋਂ ਕਈ ਗੁਣਾ ਵੱਧ ਹੈ। ਇਹ ਤਾਂ ਪਹਿਲਾਂ ਵੀ, ਹੁਣ ਦੇਖੋ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਇਸ ਜੰਗ ਨੂੰ ਸ਼ੁਰੂ ਹੋਇਆ, ਤੇ ਕਈ ਵਾਰ ਇਹਨਾਂ ਨੂੰ ਇਹ ਅਹਿਸਾਸ ਹੋਇਆ, ਫਿਰ ਭੁੱਲ ਜਾਂਦੇ ਆ, ਹੁਣ ਫਿਰ ਇੱਕ ਵਾਰੀ ਇਹਨਾਂ ਨੂੰ ਅਹਿਸਾਸ ਹੋਇਆ ਕਿ ਗੁਰੂ ਸੈਨ ਥੋਰੀ, ਗੁਰੂ ਮਹਾਰਾਜ ਦੇ ਯੋਧੇ ਬਹੁਤ ਥੋੜੇ ਨੇ, ਵੱਡੋ ਘਾਲ ਜੋਰੀ, ਪਰ ਇਹ ਹੱਲਾ ਬੜੇ ਜ਼ੋਰ ਨਾਲ ਬੋਲਦੇ ਆ, ਜਦੋਂ ਇਹ ਆਪਣਾ ਪੂਰਾ ਜ਼ੋਰ ਦਿਖਾਉਂਦੇ ਆ, ਹਜ਼ਾਰਾਂ ਸਿਪਾਹੀ ਇਹਨਾਂ ਦੇ ਅੱਗੇ ਟਿਕ ਨਹੀਂ ਪਾਉਂਦੇ ਹਨ।
1: ਹਮੇ ਸਾਥ ਲੱਛਾ ਬੇ ਲੋਕੇ ਤ੍ਰਪੱਛਾ,
0: ਇਸ ਵਾਸਤੇ ਜੇ ਅਸੀਂ ਆਪਣਾ ਆਪਾ ਬਚਾਉਣਾ ਚਾਹੁੰਦੇ ਹਾਂ ਤੇ ਸਾਨੂੰ ਇਹਨਾਂ ਤੋਂ ਦੂਰ ਹੋਣਾ ਪਏਗਾ, ਗੁਰੂ ਕੇ ਸਿੰਘਾਂ ਤੋਂ ਵੀ ਤੇ ਇਸ ਮਸਤੇ ਹੋਏ ਹਾਥੀ ਤੋਂ ਵੀ।
1: ਨਹੀਂ ਜਾਏ ਜਾਨੀ ਪਾਈ ਪੁੰਜ ਹਾਨੀ,
0: ਜਿਹੜਾ ਇੱਥੇ ਨੁਕਸਾਨ ਹੋਇਆ ਹਾਨੀ, ਇਹ ਸੋਚ ਤੋਂ ਪਰੇ ਹੋ ਗਿਆ। ਤੇ ਮਹਾਰਾਜ ਤਾਂ ਸਮਝਾਉਂਦੇ ਆ, ਤੂੰ ਕਿਉਂ ਐਵੇਂ ਪਲੈਨਿੰਗ ਕਰਦਾ ਰਹਿੰਦਾ, ਸੋਚਾਂ ਸੋਚਦਾ ਰਹਿੰਦਾ, ਜੋ ਹੋਣਾ ਉਹਦੇ ਹੁਕਮ ਦੇ ਵਿੱਚ, ਤੂੰ ਉਹਦੇ ਹੁਕਮ ਵਿੱਚ ਹੀ ਤੁਰ ਪੈ, ਬਾਅਦ ਵਿੱਚ ਪਛਤਾਉਣ ਨਾਲੋਂ, ਚਿੰਤਾ ਕਰਨ ਨਾਲੋਂ, ਫਿਕਰਾਂ ਵਿੱਚ ਪੈਣ ਨਾਲੋਂ ਤੂੰ ਪਹਿਲਾਂ ਹੀ ਉਹਦੇ ਹੁਕਮ ਵਿੱਚ ਤੁਰ ਪੈ, ਕਿਉਂਕਿ ਨਰ ਚਾਹਤ ਕਛ ਔਰ, ਔਰੈ ਕੀ ਔਰੈ ਪਈ, ਬੰਦਾ ਚਾਹੁੰਦਾ ਕੁਛ ਹੋਰ ਹੈ, ਪਲੈਨਿੰਗ ਕੁਛ ਹੋਰ ਕਰਦਾ, ਮੈਂ ਇੱਦਾਂ ਕਰ ਦਿਆਂਗਾ, ਮੈਂ ਆਹ ਕਰ ਦਿਆਂਗਾ, ਮੈਂ ਇਸ ਤਰ੍ਹਾਂ ਕਰ ਦਿਆਂਗਾ, ਮੈਂ ਉਹ, ਪਰ ਜਦੋਂ ਸਮਾਂ ਆਉਂਦਾ ਤੇ ਬਣ ਕੁਛ ਹੋਰ ਜਾਂਦਾ। ਉੱਥੇ ਫਿਰ ਉਸ ਮੌਕੇ ਤੇ ਸਾਨੂੰ ਉਹਦਾ ਹੁਕਮ ਮੰਨਣਾ ਪਏਗਾ ਕਿ ਮੇਰੀਆਂ ਸੋਚਾਂ ਸੋਚਣ ਨਾਲ ਕੁਛ ਨਹੀਂ ਹੋਣਾ, ਜੋ ਹੋਣਾ ਉਹਦੇ ਹੁਕਮ ਦੇ ਵਿੱਚ ਹੈ, ਜੋ ਉਹਨੂੰ ਪਾਉਂਦਾ ਚੰਗਾ ਲੱਗਦਾ। ਇੱਥੇ ਇਹ ਸਿਪਾਹੀ ਸੋਚ ਰਹੇ ਨੇ ਕਿ ਅਸੀਂ ਸੋਚ ਕੁਛ ਹੋਰ ਰੱਖੀ ਸੀ, ਪਰ ਇੱਥੇ ਤੇ ਹਾਨੀ ਸਾਡੀ ਹੋ ਗਈ, ਨੁਕਸਾਨ, ਇੰਨਾ ਵੱਡਾ ਨੁਕਸਾਨ ਅਸੀਂ ਕਦੇ ਸੋਚਿਆ ਹੀ ਨਹੀਂ ਸੀ।
1: ਫਿਰ ਇਹਨਾਂ ਪਦਾਤੀ ਹਿਰਦੈ ਤੀਰ ਹਾਤੀ,
0: ਪਦਾਤੀ ਪੈਦਲ ਚੱਲਣ ਵਾਲੇ ਜਿਹੜੇ ਸੀ, ਭਾਰੀ ਗਿਣਤੀ ਵਾਲੇ, ਹੁਣ ਥਿਰੇ ਨਾ, ਟਿਕਦੇ ਨਹੀਂ, ਉਹਨਾਂ ਦੇ ਅੰਦਰੋਂ ਹਿਰਦੇ ਡਾਵਾਂ ਡੋਲ ਹੋ ਚੁੱਕੇ ਨੇ, ਉਹ ਪੂਰਾ ਆਪਣਾ ਧੀਰਜ ਛੱਡ ਚੁੱਕੇ ਹਨ।
1: ਤੁਰੰਗਾ ਨੁਸ਼ੈਨ ਅਵੈ ਜੁੱਧ ਹੈ ਨਾ,
0: ਕਹਿੰਦੇ ਜਿਹੜੀ ਹੁਣ ਘੋੜਿਆਂ ਤੇ ਸਵਾਰ ਜਿਹੜੀ ਸੈਨਾ ਹੈ, ਉਹਨਾਂ ਦੀ ਵੀ ਹਿੰਮਤ ਨਹੀਂ ਪੈ ਰਹੀ ਕਿ ਉਹ ਅੱਗੇ ਵੱਧ ਕੇ ਲੜ ਸਕਣ।
1: ਲੜੋ ਸੰਗ ਲੈ ਕੇ ਚੜੋ ਕੋਟ ਤੈ ਕੇ,
0: ਕਹਿੰਦੇ ਹੁਣ ਕਿਵੇਂ ਅੱਗੇ, ਇਹ ਜਿਹੜੇ ਘੋੜਿਆਂ ਤੇ ਸਵਾਰ ਨੇ, ਇਹਨਾਂ ਨੂੰ ਕਿਵੇਂ ਅੱਗੇ ਵਧਾਇਆ ਜਾਏ, ਕਿਵੇਂ ਉਸ ਕਿਲੇ ਤੱਕ ਪਹੁੰਚ ਕੀਤੀ ਜਾ ਸਕੇ, ਕਿਉਂਕਿ ਹੁਣ ਤੱਕ ਜਿਹੜਾ ਇਸ ਮੈਦਾਨ ਦੇ ਵਿੱਚ ਹਾਲ ਹੋਇਆ, ਸਭ ਤੋਂ ਵੱਧ ਨੁਕਸਾਨ ਇੱਥੇ ਦੇਖਣ ਨੂੰ ਮਿਲਿਆ, ਔਰ ਹੋਇਆ ਵੀ ਕਿਹਦੇ ਵੱਲੋਂ, ਜਿਹੜਾ ਸਾਡੇ ਵੱਲੋਂ ਭੇਜਿਆ ਹੋਇਆ ਹਾਥੀ ਸੀ, ਉਹਨੇ ਹੀ ਸਭ ਤੋਂ ਵੱਧ ਨੁਕਸਾਨ ਸਾਡਾ ਕਰ ਦਿੱਤਾ। ਉਸ ਵੇਲੇ ਇਹ ਮਾਹੌਲ ਬਣਿਆ ਹੈ,
1: ਹਰਿਦੈ ਜੋ ਵਿਚਾਰੀ ਸਮੂਹ ਅਹੰਕਾਰੀ,
0: ਇਹ ਜਿੰਨੇ ਵੀ, ਕਿਉਂਕਿ ਦੇਖੋ ਨਾ, ਉਹ ਕਹਿੰਦੇ ਨੇ ਰੱਸੀ ਜਲ ਗਈ ਵੱਲ ਨਹੀਂ ਗਿਆ, ਰੱਸੀ ਜਲ ਗਈ ਹੈ ਪਰ ਵੱਲ, ਜਿਹੜੇ ਹਜੇ ਵੀ ਹੰਕਾਰੀ ਨੇ, ਜਿਵੇਂ ਰਾਜਾ ਕੇਸਰੀ ਚੰਦ ਵਰਗੇ, ਇਹਨਾਂ ਦੀ ਹਜੇ ਆਕੜ ਅੰਦਰੋਂ ਗਈ ਨਹੀਂ, ਅਹੰਕਾਰ ਨਹੀਂ, ਉਹ ਬਾਂਸ ਹੈ ਨਾ, ਬਾਂਸ ਅੰਦਰੋਂ ਖਾਲੀ ਹੁੰਦਾ, ਐਵੇਂ ਆਕੜਦਾ ਰਹਿੰਦਾ, ਅੰਦਰੋਂ ਖਾਲੀ ਹੁੰਦਾ ਕੁਛ ਨਹੀਂ ਉਹਦੇ, ਉਹ ਟੁੱਟ ਜਾਂਦਾ ਪਰ ਝੁਕਦਾ ਨਹੀਂ ਹੈ, ਝੁਕਣਾ ਨਹੀਂ ਉਹਨੂੰ ਆਉਂਦਾ, ਉਹ ਟੁੱਟ ਤਾਂ ਜਾਏਗਾ। ਕੁਛ ਅਹੰਕਾਰੀ ਐਸੇ ਨੇ, ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਉਹ ਝੁਕਣਾ ਨਹੀਂ ਚਾਹੁੰਦੇ ਹਨ।
1: ਬੰਦੇ ਟੋਲ ਕਿਤੇ ਨਿਰਭੈ ਵੀਰ ਜਿੱਤੇ,
0: ਫਿਰ ਇਹ ਦੁਬਾਰਾ ਆਪਣੀ ਟੋਲੀਆਂ ਜਿਹੜੀਆਂ ਨੇ ਸਿਪਾਹੀਆਂ ਦੀਆਂ ਬਣਾ ਕੇ ਗੁਰੂ ਕੇ ਸਿੰਘਾਂ ਦੇ ਨਾਲ ਲੜਨਾ ਚਾਹੁੰਦੇ ਹਨ।
1: ਮੇਲੇ ਹੇਲ ਕਹਲਾ ਛੁੱਟੀ ਬੋਲਣ ਵਾਲਾ,
0: ਫਿਰ ਕਹਿੰਦੇ ਨੇ ਦੁਬਾਰਾ ਕੁਛ ਜਿਹੜੇ ਨੇ ਉਹਨਾਂ ਨੂੰ ਸੰਭਾਲਿਆ ਗਿਆ, ਘੋੜ ਸਵਾਰ ਜਿਹੜੇ ਸੀ, ਵੀ ਤੁਸੀਂ ਘਬਰਾਓ ਨਾ, ਅਸੀਂ ਇੱਕ ਵਾਰੀ ਟੋਲੀ ਬਣਾ ਕੇ ਅੱਗੇ ਵੱਧ ਕੇ ਇਹਨਾਂ 'ਤੇ ਹੱਲਾ ਬੋਲਦੇ ਹਾਂ ਅਤੇ ਇਹਨਾਂ ਦਾ ਅਸੀਂ ਜਿਹੜਾ ਉਹ ਨੁਕਸਾਨ ਜ਼ਰੂਰ ਹੋਏਗਾ ਔਰ ਇਸ ਕਿਲੇ ਤੱਕ ਸਾਡੀ ਪਹੁੰਚ ਹੋ ਜਾਏਗੀ। ਹੁਣ ਇਹ ਸੋਚ ਰੱਖ ਕੇ ਆਪਸ ਦੇ ਵਿੱਚ ਦੁਬਾਰਾ ਉਹ ਕਿਵੇਂ ਭਿੜਦੇ ਆ, ਕਿਉਂਕਿ ਰਾਜਾ ਕੇਸਰੀ ਚੰਦ ਜਿਹੜਾ ਰਾਜਾ ਹੈ ਉਹ ਕਿਵੇਂ ਉਹ ਮਾਰਿਆ ਜਾਣਾ, ਕਿਵੇਂ ਉਹਦਾ ਅਹੰਕਾਰ ਜਿਹੜਾ ਉਹ ਟੁੱਟਣਾ ਹੈ। ਗੁਰੂ ਕਲਗੀਧਰ ਮਹਾਰਾਜ ਜੀ ਨੇ, ਗੁਰੂ ਪਾਤਸ਼ਾਹ ਨੇ ਦੇਖੋ ਪਹਿਲਾਂ ਹੀ ਐਸੀ ਵਿੱਧ ਬਣਾ ਤੀ ਕਿ ਭਾਈ ਬਚਿੱਤਰ ਸਿੰਘ ਦੇ ਨਾਲ ਨਾਲ ਭਾਈ ਉਦੈ ਸਿੰਘ ਜੀ ਨੂੰ ਵੀ ਤਿਆਰ ਕੀਤਾ ਕਿ ਭਾਈ ਉਦੈ ਸਿੰਘ ਇਹ ਰਾਜਾ ਕੇਸਰੀ ਚੰਦ ਦਾ ਜਿਹੜਾ ਸਿਰ ਹੈ ਇਹ ਤੂੰ ਲਾਹ ਕੇ ਲਿਆਉਣਾ। ਹੁਣ ਉਹ ਰਾਜਾ ਕੇਸਰੀ ਚੰਦ ਜਿਹੜਾ ਅੰਦਰੋਂ ਦੀ ਟੁੱਟ ਚੁੱਕਾ ਪਰ ਝੁਕਣਾ ਨਹੀਂ ਚਾਹੁੰਦਾ ਹੈ, ਸਾਹਮਣੇ ਦੇਖ ਲਿਆ ਕਿ ਮੇਰੇ ਵੱਲੋਂ ਹੀ ਭੇਜੇ ਹੋਏ ਇਸ ਹਾਥੀ ਨੇ ਮੇਰੇ ਹੀ ਲਸ਼ਕਰ ਦਾ ਕਿੰਨਾ ਵੱਡਾ ਨੁਕਸਾਨ ਕਰ ਦਿੱਤਾ, ਪਰ ਫਿਰ ਵੀ ਝੁਕਣ ਵਾਸਤੇ ਤਿਆਰ ਨਹੀਂ। ਹੁਣ ਇਸ ਲਈ ਕਵੀ ਜੀ ਕਹਿੰਦੇ ਨੇ ਇੱਕ ਵਾਰੀ ਫਿਰ ਗੁਰੂ ਕੇ ਸਿੰਘਾਂ ਦੇ ਨਾਲ ਜੂਝਣ ਲਈ ਇਹ ਤਿਆਰ ਹੁੰਦੇ ਹਨ।
1: ਤੜਾ ਤੜ ਮਾਚੀ ਕਰਾਲੀ ਸੁਨਾ।
0: ਹੁਣ ਉਹ ਜਿਹੜੇ ਘੋੜ ਸਵਾਰ ਸੀ ਉਹ ਅੱਗੇ ਨੂੰ ਵੱਧਦੇ ਆ, ਦੁਬਾਰਾ ਫਿਰ ਬੰਦੂਕਾਂ ਵਿੱਚੋਂ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਹਨ।
1: ਬੱਕੇ ਮਾਰ ਮਾਰੰਗ ਤੁਰੰਗਾ ਸਵਾਰੰਗ।
0: ਜਿਹੜੇ ਤੁਰੰਗ ਸਵਾਰੰਗ ਘੋੜੇ ਤੇ ਸਵਾਰ ਨੇ ਉਹ ਆਪਣੇ ਵੱਲੋਂ ਬੰਦੂਕਾਂ ਚੋਂ ਗੋਲੀਆਂ ਚਲਾ ਰਹੇ ਹਨ।
1: ਗਜ਼ਮ ਘੇਰ ਲੀਨਾ ਸਵੇ ਅਗਰ ਕੀਨਾ।
0: ਇੱਕ ਵਾਰ ਫਿਰ ਇਹ ਘੇਰਾ ਜਿਹੜਾ ਇਹ ਪਾਉਣ ਲਈ ਅੱਗੇ ਨੂੰ ਵਧੇ ਨੇ, ਫਿਰ ਕੀ ਮਾਹੌਲ ਬਣਨਾ ਉਹ ਅਗਲੇ ਇਤਿਹਾਸ ਦੇ ਵਿੱਚ ਆਪਾਂ ਜਾਣਨ ਸਮਝਣ ਦਾ ਯਤਨ ਕਰਾਂਗੇ। ਸਤਿਗੁਰੂ ਤੋਂ ਵਾਰੇ ਜਾਈਏ ਜਿਨ੍ਹਾਂ ਨੇ ਸਾਨੂੰ ਆਤਮਕ ਬਲ ਔਰ ਸਰੀਰਕ ਬਲ ਦਿੱਤਾ ਹੈ, ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਰੰਗ ਕੇ, ਮੀਰੀ ਔਰ ਪੀਰੀ ਦੇ ਦੋ ਗੁਣ ਦੇ ਕੇ ਇੰਨਾ ਮਜ਼ਬੂਤ ਕਰ ਦਿੱਤਾ ਸਾਨੂੰ। ਤੁਸੀਂ ਦੇਖੋ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲੈ ਰਹੀ ਹੈ, ਖੋਪੜੀ ਸਾਡੇ 'ਤੇ ਉੱਤੋਂ ਮਾੜਾ ਜਿਹਾ ਮਾਸ ਲੈ ਜਾਏ ਨਾ ਅਤੇ ਕੀ ਹਾਲ ਹੁੰਦਾ ਸਾਡਾ, ਮਾੜਾ ਜਿਹਾ ਮਾਸ ਹੀ ਲੈ ਜਾਏ ਉੱਤੋਂ ਅਤੇ ਖੋਪੜੀ ਲੈ ਰਹੀ ਹੈ, ਪਰ ਭਾਈ ਸਾਹਿਬ ਅਡੋਲ ਬੈਠੇ ਨੇ ਅੰਦਰ ਜਪਜੀ ਸਾਹਿਬ ਦਾ ਪਾਠ, ਕਿੰਨੀ ਅੰਦਰ ਆਤਮਕ ਸ਼ਕਤੀ ਹੋਏਗੀ ਉਹਨਾਂ ਕੋਲ, ਉਹ ਕਿੰਨਾ ਆਤਮਕ ਬਲ ਸਰੀਰਕ ਬਲ ਹੋਏਗਾ, ਉਹ ਕਿੱਦਾਂ ਮਿਲਿਆ, ਉਹ ਮੀਰੀ ਅਤੇ ਪੀਰੀ ਦੇ ਦੋ ਗੁਣ ਜਿਹੜੇ ਸਤਿਗੁਰੂ ਜੀ ਨੇ ਸਾਨੂੰ ਬਖਸ਼ੇ ਨੇ ਉਹ ਕਿਵੇਂ ਮਿਲਣਗੇ ਜਦੋਂ ਇਸ ਘਰ ਦੇ ਆਪਾਂ ਗੋਲੇ ਬਣਨ ਵਾਸਤੇ ਆਵਾਂਗੇ। ਨਿਮਰਤਾ ਪਿਆਰ ਵਿੱਚ ਭਿੱਜ ਕੇ ਅਰਦਾਸ ਕਰੀਏ ਮਹਾਰਾਜ ਸਾਨੂੰ ਵੀ ਇਹ ਸਰੀਰਕ ਬਲ ਆਤਮ

ਗੁਰੂ ਮਹਾਰਾਜ ਜੀ ਕਿਰਪਾ ਕਰਨ, ਤਰਸ ਕਰਨ, ਸਾਨੂੰ ਮੀਰੀ ਔਰ ਪੀਰੀ ਦੇ ਦੋ ਗੁਣ ਬਖਸ਼ਣ, ਬਾਣੇ ਔਰ ਬਾਣੀ ਦੇ ਧਾਰਨੀ ਬਣ ਕੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਤ ਸਮਤ ਦੇ ਕੇ ਨਿਵਾਜਣ, ਸਭਨਾਂ ਦੀਆਂ ਹਾਜ਼ਰੀਆਂ ਲੇਖੇ ਦੇ ਵਿੱਚ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ

ਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ

ਆਵੇ ਚਿਤ ਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਵਿਛੋੜਿਆ ਗਿਆ ਏ,

ਜਾਣ ਨਿਓਟਿਆਂ ਦੀ ਓੜ ਨਿਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਰਾਯੋ ਸਭ ਸਿੱਖਨ ਕੋ ਕਮੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖਵਾਰ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਪ੍ਰੇਮ ਪਟੋਲਾ ਤੈ ਸ਼ਦਤਾ, ਟੱਕਣ ਕੋ ਪਤ ਮੇਰੀ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੇਵਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤੇ ਆਖੀਐ ਕਰਤੇ ਕਾਇ ਵਿਚਾਰੋ ਉਦਿਤ ਕਰਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੋ ਮੰਗਾਵੋ ਬਰਿੰਦਰ ਪੌਕਾ ਸੋਹਿਲਾ ਬਾਰੀ ਸੋਹਿਲਾ ਸਦਾ ਸੁਖ ਕੋਈ ਰਾਓ ਨਿਤ ਨਿਝੇੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨ ਹੈ ਕੀਮਤ ਨਾ ਪਵੈ ਤੀ ਦਾਤੇ ਸ਼ਮ ਸਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣਾ ਸੀਸੜੀਆਂ ਨੀ ਹੋਵੇ ਸਸਿਓ ਮੇਲ ਕਰ ਕਰਿਓ ਪਹੁੰਚਾ ਸਦਿਨ ਸਦਣਾ ਰਾ ਸਿਮਰੀਐ ਨਾਨਕ ਸੇ ਦਿਆ ਵੰਨ ਰਾਗ ਆਸਾ ਮਹਲਾ ਪਹਿਲਾ ਸ਼ੇਖਰ ਸ਼੍ਰੀ ਗੁਰ ਸ਼੍ਰੀ ਉਪਦੇਸ਼ ਗੁਰਗੁਰੇ ਕੁਵੇ ਸਨੇਕ ਬਾਬਾ ਜੇਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਬੜਾਈ ਤੋਏ ਰਾਓ ਮਿਸ ਜਸਿਆਂ ਕੜੀਆਂ ਪੈਰਾਂ ਦਿੱਤੀ ਬਾਰੀ ਮਹੁਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਤਾਲ ਰਵ ਚੰਦੀ ਪਕਵਨੇ ਦਾਰਿਕਾ ਮੰਡਲ ਜਨਕ ਮੋਤੀ ਧੂਮ ਮੱਲਾ ਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਪੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੰਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿ ਸਭ ਨੈਨ ਨੈਨ ਤੋਈ ਕੋ ਸਹਿ ਸਮੂਰਤ ਨਾਇਕ ਤੋਈ ਸਹਿਸ ਪਦ ਵੇ ਮਲਨ ਨੇਕ ਪਦ ਗੰਧ ਵੇ ਸਹਿਸ ਤਮ ਗੰਧ ਚਲਤ ਮੋਈ ਸਭ ਮੈਂ ਜੋਤ ਜੋਤੈ ਸੋਏ ਤਿਹਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਪਾਵੈ ਸੋ ਆਰਤੀ ਹੋਏ ਹਰ ਚਰਨ ਕੋਲ ਮਕਰੰਦ ਲੋਭਿਤ ਮਨੋ ਅੰਧਨ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵਾ ਬਰਹੇ ਆ ਮਿਲ ਸਾਧੂ ਕਨਲ ਖੰਡਾਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਅਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਬਨ ਵਡਾਹੇ ਕੱਢਣ ਡੋਤ ਬਨ ਵਡਾਏ ਰਾਓ ਸਕਤਰ ਸਾਧਨਾ ਜਾਣੇ

ਸਾਜੀਏ ਕਰਿਆ ਸਿੰਘ।

না পায় কুড়ে আর কালে দুধ চালিয়া তেরা নারাতে সে।

ਕੁਦਰਤ ਦਿਸਾ ਕੁਦਰਤ ਸੁਣੀਐ ਕੁਦਰਤ ਭਾਉ ਸਕਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸਿਰੰਗੇ ਕੁਦਰਤ ਜੀ ਜਹਾਂ ਕੁਦਰਤ ਨੇ ਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬਸੰਤ ਕੁਦਰਤ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਵਈਏ ਸ਼੍ਰੀ ਮੁਖ ਵਾਕਯ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਕਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ।

कौन है कर विचार, जगत पिता है सर्व प्राण को आधार।

ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਅਬਿਨਾਸੀ ਹਰਖਵੰਤ।

0: ਜਿਹ ਕਿਰਪਾਲ ਹਰ ਹਰ ਭਇਓ, ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਹੂੰ ਥੇ ਰਹਿਓ। ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਹੂੰ ਥੇ ਰਹਿਓ।
1: ਸਤ ਸਤ ਹਰ ਸਤ, ਸਤ ਸਤੇ ਸਤ ਪਣੀਐ, ਦੂਸਰ ਆਨ ਨ ਅਵਰ ਪੁਰਖ ਪੁਰਾਤਨ ਸੁਣੀਐ। ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ, ਜਿਹ ਰਸਨ ਚਾਖਿਓ ਤੇ ਜਨ ਤ੍ਰਿਪਤ ਅਗਾਏ।

ਕਲ ਸਮੁੰਦਰ ਭੇ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੇ ਸੰਤ ਜਿਸ ਹਿਰਦੈ ਦੁੱਖ ਦਾਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ ਧਰਨ ਗਗਨ ਨਵਖੰਡ ਮੈਂ

ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸੁਰ

0: ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ।
1: ਚਿੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ।

ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਤਿਲੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 723 ਅਤੇ 724 ਅੰਗ ਦੇ ਉੱਪਰ ਸੁਭਾਵਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨਾ ਕਰਦੇ ਨੇ। ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ।

ਭਿੰਨੀ ਰਹਿਣ ਜਿੰਨਾ ਮਨ ਚਾਉ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦਾ ਲੈ।

जै सब कोए नच नच सचले सिरोए उड़ न जाहि सदना नचन कूदन मन काचा।

Exagerado.

ਹਾਏ ਸ਼ਰਸ਼ਾਏ ਪਾਏ ਮੂਰਖ ਦੇ ਪੱਤ ਗਵਾਏ ਵਿਣ ਨਾਮੈ ਕਿਛ ਥਾਏ ਨਾ ਪਾਏ ਰਹੇ ਬਿਵਾਣੀ ਬੜੇ ਮਸਾਣੇ ਆਂਧ ਨਾ ਜਾਣੇ ਫਿਰ ਪਛਤਾਣੇ ਸਤਿਗੁਰ ਪਿੱਟੇ ਸੋ ਸੁਖ ਪਾਏ।